0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਤੇਰਾ ਜੂਨ PC ਹੋਟਲ ਲਾਹੌਰ ਆਈਏ ਔਰ ਦੇ ਅਲਸ਼ਫਾ ਟਰਸਟ ਆਏ ਹਸਪਤਾਲ ਕਾ ਸਾਥ ਕਿਸੀ ਕੀ ਜ਼ਿੰਦਗੀ ਕਾ ਅੰਧੇਰਾ ਹਮੇਸ਼ਾ ਕੇ ਲਈ ਮਿਟਾਨੇ ਮੇਂ ਆਪਣਾ ਹਿੱਸਾ ਡਾਲੇ ਮਜ਼ੀਦ ਮਾਲੂਮਾਤ ਟਿਕਟ ਔਰ ਟੇਬਲ ਕੀ ਬੁਕਿੰਗ ਕੇ ਲਈ ਅਭੀ ਹਮਾਰੀ ਵੈਬਸਾਈਟ ਵਿਜ਼ਿਟ ਕਰੇਂ www.alshifaeye.org
2: I love FM 101

Assalamualaikum and Assalamualaikum. ਤੁਹਾਡਾ ਵਿਰਾਹ, ਤੁਹਾਡਾ ਸੱਜਣ ਅਤੇ ਤੁਹਾਡਾ ਬੇਲੀ ਆਰਜੇ ਗੁਲਾਮ ਅਲੀ ਜਾਵੇਦ, FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ ਅਤੇ ਨਾਲ ਦੱਸੋ ਕਿ ਤੁਹਾਡਾ ਕੀ ਹਾਲ ਚਾਲ ਏ। ਅਗਰ ਮੇਰੇ ਤੋਂ ਪੁੱਛਦੇ ਹੋ ਤਾਂ ਮੈਂ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ, ਅੱਲਾਹ ਪਾਕ ਦਾ ਕਰਾਂ ਮੈਂ ਸੱਤੇ ਖੈਰੀ ਨੇ। ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਲੱਗਾ। ਇਸ ਪ੍ਰੋਗਰਾਮ ਨੂੰ ਆਖਦੇ ਨੇ ਰਾਵੀ ਕਿਨਾਰੇ। ਰਾਵੀ ਕਿਨਾਰੇ ਦੇ ਵਿੱਚ ਸਾਰੇ ਭੈਣਾਂ ਅਤੇ ਬਿਰਾਵਾਂ ਨੂੰ, ਸਾਰੇ ਯਾਰਾਂ ਨੂੰ, ਸਾਰੇ ਦਿਲਦਾਰਾਂ ਨੂੰ, ਸਾਰੇ ਮਿੱਠੜੇ ਮਨ ਠਾਰਾਂ ਨੂੰ ਜੀ ਆਇਆਂ ਨੂੰ ਅਤੇ ਸਤਿ ਬਿਸਮਿਲ੍ਲਾ। ਰਾਵੀ ਕਿਨਾਰੇ ਦੇ ਵਿੱਚ ਸਾਰੇ ਭੈਣਾਂ ਅਤੇ ਬਿਰਾਵਾਂ ਨੂੰ, ਸਾਰੇ ਯਾਰਾਂ ਨੂੰ, ਸਾਰੇ ਦਿਲਦਾਰਾਂ ਨੂੰ, ਸਾਰੇ ਮਿੱਠੜੇ ਮਨ ਠਾਰਾਂ ਨੂੰ

ਗੱਲਾਂ ਵੀ ਹੈ। ਪ੍ਰੋਗਰਾਮ ਰਾਵੀ ਕਿਨਾਰੇ ਦੇ ਵਿੱਚ ਮੈਂ ਤੁਸੀਂ ਸਾਰਿਆਂ ਭੈਣਾਂ ਭਰਾਵਾਂ ਨੂੰ, ਸਾਰਿਆਂ ਯਾਰਾਂ ਨੂੰ, ਸਾਰਿਆਂ ਦਿਲਦਾਰਾਂ ਨੂੰ ਅਤੇ ਸਾਰੇ ਮਿੱਠੜੇ ਮਨ ਠਰਾਂ ਨੂੰ ਆਖਦਾ ਰਾਵੀ ਕਿਨਾਰੇ ਦੇ ਵਿੱਚ ਵੈਲਕਮ। ਪਹਿਲੀ ਦਫ਼ਾ ਮੇਰੇ ਪ੍ਰੋਗਰਾਮ ਦੇ ਵਿੱਚ ਹੈਗੀ ਤੁਹਾਡੇ ਨਾਵੇਂ ਰਾਵੀ ਕਿਨਾਰੇ ਅਤੇ ਰਾਵੀ ਉੱਤੇ ਬੱਲੇ ਬੱਲੇ ਹੋ ਗਿਆ ਸੁਣ ਕੇ ਬਾਈ ਸੁਣ ਕੇ। ਐਵੇਂ ਨਹੀਂ ਵੀ ਲੱਭ ਲੱਭ ਕੇ ਮਨਾ ਤਿਆਰੀ ਕਰਕੇ ਆਇਆ ਤੁਹਾਡੇ ਵਾਸਤੇ। ਇਹ ਗੱਲ ਪਿਆਰ ਦੀ ਜੇ ਤੇਰੇ ਰੱਲੇ ਹੋਵੇ ਹਾਂ, ਕਿਉਂ ਬਾਈ

ਪੂਰੀ ਰਾਵੀ ਉੱਤੇ ਸਾਡੀ ਬੱਲੇ ਬੱਲੇ ਹੋਵੇ ਆ। ਬੋਧੀ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਆ ਗਏ ਜੇ ਬੱਲੇ ਬੱਲੇ ਸੁਣ ਕੇ। ਬੋਧੀ ਜੱਟ ਨੇ ਗਾਣੇ ਨੂੰ ਪਸੰਦ ਕੀਤਾ ਔਰ ਆਖਿਆ ਕਿ ਮੇਰਾ ਬੱਚਾ ਮੇਰੇ ਦੋਸਤ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ। ਵੈਲਕਮ, ਖੁਸ਼ ਆਮਦੀ ਜੀ ਆਇਆਂ ਨੂੰ ਤੇ ਸਤਿ ਬਿਸਮਿਲ੍ਲਾ। ਹਾਏ, ਫਿਰ ਕੀ ਹੁੰਦਾ? ਕਸਮੇ ਅਵੈਸ਼ਿਆ ਸਾਡਾ ਪ੍ਰੋਗਰਾਮ ਸੁਣ ਰਹੇ ਨੇ। ਅਵੈਸ਼ਿਆ ਸਾਹਿਬ ਜਨਾਬ ਲਾਹੌਰ ਤੋਂ ਜਾ ਰਹੇ ਨੇ ਸਰਗੋਧੇ ਵਾਲੇ ਪਾਸੇ ਔਰ ਆਖਦੇ ਨੇ ਸਿਆਲ ਮੋੜ ਤੇ ਪਹੁੰਚਿਆ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਚੱਸ ਆ ਰਹੀ ਹੈ, ਸਫ਼ਰ ਦਾ ਸਵਾਦ ਬਣ ਗਿਆ ਤੁਹਾਡਾ ਪ੍ਰੋਗਰਾਮ ਸੁਣਦੇ ਹੋਇਆਂ। ਅਵੈਸ਼ਾ ਜੀ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਸਤਿ ਬਿਸਮਿਲ੍ਲਾ ਅਤੇ ਅੱਲਾ ਪਾਕ ਤੁਹਾਨੂੰ ਖੈਰੋ ਖੈਰੀਅਤ ਨਾਲ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਏ। ਉਹ ਲੋਕ ਜਿਹੜੇ ਜਨਾਬ ਲਾਹੌਰੋਂ ਨਿਕਲੇ ਨੇ ਸਰਗੋਧੇ ਜਾ ਰਹੇ ਨੇ ਜਾਂ ਕਿਧਰੇ ਹੋਰਦੇ ਜਾ ਰਹੇ ਨੇ, ਅੱਲਾ ਪਾਕ ਉਹਨਾਂ ਨੂੰ ਖੈਰ ਖੈਰੀਅਤ ਨਾਲ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਵੇ। ਕੁਛ ਲੋਕ ਉਦਾਸ ਚਿਹਰਿਆਂ ਨਾਲ ਵਾਪਸ ਜਾ ਰਹੇ ਹੋਣਗੇ, ਕੁਛ ਲੋਕ ਹੱਸਦੇ ਮੁਸਕਰਾਉਂਦੇ ਜਾ ਰਹੇ ਹੋਣ।

ਫਿਰ ਇਹ ਗੱਲਾਂ ਤਾਂ ਹੁੰਦੀਆਂ ਨੇ ਪਿਆਰ ਦੇ ਵਿੱਚ, ਚਾਹਤ ਦੇ ਵਿੱਚ। ਕਿਉਂ ਸ਼ਾਹ ਜੀ, ਕੀ ਆਖਦੇ ਹੋ? ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਦਿਲ ਨਵਾਜ਼ ਰਾਜਪੂਤ ਰਾਣਾ, ਰਾਣਾ ਦਿਲ ਨਵਾਜ਼ ਰਾਜਪੂਤ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮੁਸਕਰਾਉਂਦੇ ਪਏ ਨੇ, ਖੁਸ਼ ਹੁੰਦੇ ਪਏ ਨੇ, ਦੁਆਵਾਂ ਵੀ ਦਿੰਦੇ ਨੇ। ਥੈਂਕ ਯੂ ਸੋ ਮਚ ਦਿਲ ਨਵਾਜ਼ ਭਾਈ। ਲਓ ਜੀ, ਹਸਨੈਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਅਲ ਰਾਜ਼ੇ ਗਾਰਡਨ ਤੋਂ। ਹਸਨੈਨ ਭਾਈ ਥੈਂਕ ਯੂ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਲਓ ਜੀ, ਭੱਟੀ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ, ਭੱਟੀ ਸਾਹਿਬ ਕੀ ਹਾਲ ਏ? ਜਮਸ਼ੇਦ ਪ੍ਰੋਗਰਾਮ ਸੁਣ ਰਹੇ ਨੇ, ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ। ਜਮਸ਼ੇਦ ਭਾਈ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਤੇ ਨੰਦ ਨਾਲ ਸ਼ਾਨੀ ਪ੍ਰੋਗਰਾਮ ਸੁਣਦੇ ਪਏ ਨੇ। ਪੂਰੀ ਰਾਵੀ ਉੱਤੇ ਸਾਡੀ ਬੱਲੇ ਬੱਲੇ ਹੋਵਿਆ। ਲਓ ਜੀ, ਜਿਹਨਾਂ ਲੋਕਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਮੇਰਾ ਨੰਬਰ ਨੋਟ ਕਰੋ, ਬਲਕਿ ਡਾਇਲ ਕਰੋ ਨੰਬਰ। ਭਲਾ ਕੀ ਨੰਬਰ ਏ? 042-111-000-101।

ਓ ਮਾਰਕਾ ਮੇਰੀ ਇੱਕ ਗੱਲ ਸੁਣ ਲਵਿਆ, ਗੱਲ ਬੜੀ ਗੌਰ ਨਾਲ ਸੁਣਿਆ। ਵੀ ਆ ਸ਼ਹਿਰ ਦੇ ਵਿੱਚ ਹਨੇਰੀ ਵਾੜੇ ਆਏ ਨੇ ਆ, ਜਿਹਨੂੰ ਆਂਧੀ ਆਖਦੇ ਨੇ। ਮੈਂ ਆਇਆ ਅਤੇ ਆਇਆ ਵੀ ਬੜਾ ਦੂਰੋਂ ਆ, ਤੁਹਾਨੂੰ ਪਤਾ ਮੁੜ ਆਉਂਦਾ ਵੀ ਸਾਈਕਲ 'ਤੇ ਹਾਂ, ਅਤੇ ਐਡੀ ਹਨੇਰੀ ਆ ਛੱਡ ਗੱਲ ਦਿਓ, ਹਿੱਕ ਤਾਂ ਗੱਟਾ ਮਿੱਟੀ ਛਾਪਰ ਕਾਗਜ਼ ਉੱਤੋਂ ਵੱਜਣ, ਕਦੀ ਇੱਦੋਂ ਕਦੀ ਇੱਦੋਂ। ਉਹ ਤਰਾ ਵਾਰੀ ਤਾਂ ਮੇਰਾ ਸਾਈਕਲ ਰੋਡ ਦੇ ਦੂਏ ਪਾਸੇ ਲੱਗਾ ਗਿਆ, ਵਾਹ ਦਾ ਐਡਾ ਝੋਲਾ ਆਇਆ ਜੌਂਕਾ ਆਇਆ ਕਿ ਜਨਾਬ ਮੈਂ ਉੜੇ ਉਸ ਪਾਸੇ ਟੁਰ ਗਿਓ। ਬੜਾ ਬੱਚਿਆਂ 'ਤੇ ਔਖਾ, ਆਪਣਿਆਂ 'ਤੇ ਜਿਹੜੀਆਂ ਅੱਖੀਆਂ ਨਾ ਇਹ ਮਿੱਟੀ ਨਾਲ ਭਰੀ ਗਈਆਂ। ਬਾਕੀ ਗੱਲ ਤਾਂ ਛੱਡੋ ਜੀ, ਮੇਰਾ ਜੋ ਹਸ਼ਰ ਹੋਇਆ ਸੀ, ਲੇਕਿਨ ਮੈਂ ਵੀ ਬੜਾ ਠੀਕ ਹਾਂ। ਮੈਂ ਵੀ ਸੋਚਿਆ ਵੀ ਪ੍ਰੋਗਰਾਮ ਤਾਂ ਕਰਨਾ ਹੀ ਕਰਨਾ, ਇਹਨਾਂ ਆਪਣੇ ਭੈਣਾਂ ਭਰਾਵਾਂ ਨੂੰ ਲਿਸਨਰ ਨੂੰ ਜਾ ਕੇ ਮਿਲਣਾ ਹੀ ਮਿਲਣਾ, ਤਾਂ ਮੈਂ ਭੱਜਦਾ ਆਇਆ। ਅਤੇ ਸ਼ੁਕਰ ਹੈ ਵੀ ਮੈਂ ਅੱਪੜ ਆਇਆ ਟਾਈਮ 'ਤੇ। ਲੇਕਿਨ ਤੁਹਾਨੂੰ ਮੈਂ ਪਤਾ ਕੀ ਗੱਲ ਦੱਸਾਂ, ਵੀ ਕੋਈ ਐਸੀ ਚੀਜ਼ ਜਿਹੜੀ ਤੁਸੀਂ ਛੱਤ 'ਤੇ ਰੱਖੀ ਹੋਈ ਆ ਅਤੇ ਹਨੇਰੀ ਵੱਡੀ ਆ ਗਈ ਨੇ, ਜਾ ਕੇ ਪਤਾ ਕਰੋ ਵੀ ਛੱਤ 'ਤੇ ਪਈ ਹੈ ਕਿ ਉੱਡ ਗਈ। ਦੂਆ ਕੋਈ ਹੋਰ ਰਿਸਕ ਐਸਾ ਜਿਹੜਾ ਹਵਾ ਦੇ ਨਾਲ ਹਨੇਰੀ ਨਾਲ ਮੁਨਸਲੇ ਕੀਤੀ, ਉਹਦੀ ਵੀ ਖਬਰ ਲਵੋ। ਉੱਠੋ ਵੱਜੋ ਛੱਡੋ ਹੁਣ ਏਸੀ 'ਤੇ ਬੈਠੇ ਹੋ, ਠੱਡੀਆਂ ਮਸ਼ੀਨਾਂ 'ਤੇ ਤੁਹਾਡਾ ਦਿਲ ਨਹੀਂ ਪਕੜਿੰਦਾ ਬਾਹਰ ਨਿਕਲਣ। ਇਹ ਭੈਣਾਂ ਮਾਵਾਂ ਖਾਸ ਕਰਕੇ ਖਿਆਲ ਕਰਨ, ਬਾਜ਼ੂਕਾ ਦੀ ਇਤਵਾਰ ਵਾਲੇ ਦਿਨ ਕੱਪੜੇ ਧੋਈਂਦੀਆਂ ਹਨ, ਫਿਰ ਜਨਾਬ ਉਹ ਘਰ ਦੀ ਛੱਤ 'ਤੇ ਫੈਲਾ ਦਿੰਦੀਆਂ ਜਦੋਂ ਹਨੇਰੀ ਆਉਂਦੀ 'ਤੇ। ਉੱਡ ਜਾਂਦੀਆਂ ਨੇ ਵੇ, ਉੱਡ ਜਾਂਦੀਆਂ ਨੇ, ਫਿਰ ਲੱਭਣੇ ਪੈਂਦੇ ਨੇ ਵੀ ਜਨਾਬ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਗਈ। ਇੱਕ ਅਰਮਾਨ ਮੈਨੂੰ ਹੋਰ ਲੱਗਦਾ ਪਿਆ, ਜਿਨ੍ਹਾਂ ਦੇ ਅੰਬਾਂ ਦੇ ਬਾਗ ਨੇ ਉਹਨਾਂ ਵਿਚਾਰਿਆਂ ਦੇ ਅੰਬ ਠਾਏ ਜਾਵਣੇ। ਪਰ ਅੱਲਾ ਪਾਕ ਦੀ ਆਪਣੀ ਹਿਕਮਾਂ 'ਤੇ, ਜਿਸ ਨੂੰ ਜਿੱਥੇ ਰੱਖੇ ਜਿਹੜੇ ਰੰਗ 'ਚ ਰੱਖੇ ਉਹ ਸਮਝਦਾ। ਓਏ ਉਹ ਰਾਂ ਕਾਲ ਕਰੋ 04221100101। ਮੈਂ ਥੱਕਾ ਬੈਠਾ ਖਪ ਖਪ ਕੇ, ਤੁਸੀਂ ਮੇਰੀ ਗੱਲ ਕਾਹੀ ਨਹੀਂ ਪਏ ਸੁਣਦੇ। ਅਤੇ ਇੱਧੇ ਜਨਾਬ ਆ ਫੇਸਬੁੱਕ 'ਤੇ ਤਾਂ ਦੁਨੀਆ ਲੱਗੀ ਪਈ ਹੈ। ਲਓ ਜਨਾਬ, ਜਿਨ੍ਹਾਂ ਨੇ ਫੇਸਬੁੱਕ 'ਤੇ ਆਉਣਾ ਆ ਸਕਦੇ ਹੋ, ਫੇਸਬੁੱਕ ਦੇ ਪੇਜ 'ਤੇ ਜਾਵੋ, ਉੱਤੇ ਸਰਚ ਕਰੋ FM 101 ਲਾਹੌਰ। ਜਿੱਦਾਂ FM 101 ਲਾਹੌਰ ਸਰਚ ਕਰ ਲਓਗੇ, RJ ਗੁਲਾਮ ਅਲੀ ਜਾਵੇਦ ਦਾ ਫੋਟੋ ਲੱਗੋ ਉਹਨਾਂ ਨੇ, ਫੋਟੋ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ, ਉੱਥੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਪ੍ਰੋਗਰਾਮ ਕਿਵੇਂ ਲੱਗਦਾ ਪਿਆ। ਲੇਕਿਨ ਮੇਰੇ ਪ੍ਰੋਗਰਾਮ ਦੇ ਚਮਕਦੇ ਤਾਰੇ ਅਲੀ ਅਹਿਮਦ ਜੱਟ ਅਤੇ ਰਜ਼ਾ ਚੌਧਰੀ ਪ੍ਰੋਗਰਾਮ ਦੇ ਬਿਲਕੁਲ ਸ਼ੁਰੂ ਦੇ ਵਿੱਚ ਆ ਕੇ ਦੋਵਾਂ ਨੇ ਸਲਾਮ ਦਿੱਤਾ। ਜਨਾਬ ਵਾਲੀਕੁਮ ਅਸਲਾਮ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ, ਖੁਸ਼ਬਾਸ਼ ਹੋ? ਅਤੇ ਜਨਾਬ ਲਤੀਫ ਮੁਗਲ ਸਾਹਿਬ, ਜਿਹੜੇ ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਐਡਮਨ ਸਾਹਿਬ ਨੇ, ਉਹਨਾਂ ਨੇ ਜਨਾਬ ਫੋਨ ਕੀਤਾ। ਬੜੇ ਵੱਡੇ ਬੰਦੇ ਨੇ, ਮਸਰੂਫ ਬੰਦੇ ਨੇ, ਟਾਈਮ ਕੱਢਿਆ ਨੇ, ਮੇਰੇ ਪ੍ਰੋਗਰਾਮ ਵਿੱਚ ਆਏ, ਅਤੇ ਬੜਾ ਚੰਗਾ ਲੱਗਾ। ਲਤੀਫ ਮੁਗਲ ਸਾਹਿਬ, ਅਤੇ ਕੀ ਖਾਂਦੇ ਪੀਂਦੇ ਪਏ ਹੋ, ਜ਼ਰਾ ਦੱਸੋ ਨਾ ਮੈਨੂੰ, ਮੈਂ ਵੀ ਚੱਕੋ ਲਾ ਲਵਾਂ ਮੁੜ। ਰਾਣਾ ਕਦੀਰ ਰਾਈ ਪ੍ਰੋਗਰਾਮ ਸੁਣਦੇ ਪਏ ਨੇ? ਉਹ ਮਾਨਿਆਣਾ ਤੂੰ, ਉਹ ਨਨਕਾਣੇ ਤੂੰ, ਅਤੇ ਪ੍ਰੋਗਰਾਮ ਨੂੰ ਪਸੰਦ ਚ ਕੀਤਾ ਨੇ। ਉਹ ਤਾਰਿਕ ਬਾਈ ਕੋਏ, ਤੂੰ ਇੱਦੂ ਰੱਖੋ, ਵੇਖੋ ਤਾਂ ਸਹੀ ਬੰਦਾ ਕਿਤਨਾ ਦੂਰੋਂ ਉਹ ਤੁਹਾਡੇ ਵਿਰਾਹ ਨੂੰ ਸੁਣਦਾ ਹੈ, ਸਮਝ ਜਾਓ ਕਿ ਪ੍ਰੋਗਰਾਮ ਚੰਗਾ ਤਾਂ ਸੁਣਦਾ। ਅਬਦੁੱਲਾ ਗੁੱਜਰ ਨੇ ਪਹਿਲੇ ਮੈਸੇਜ 'ਤੇ ਦਿਲ ਸੈਂਡ ਕਰ ਦਿੱਤਾ, ਵਾਹ ਬਾਈ ਵਾਹ, ਦਿਲ ਫੈਂਕ ਬੰਦੇ ਹੋਈ ਆ, ਉਂਝ ਮੁਹੱਬਤ ਨੂੰ ਦਿਲ ਸੈਂਡ ਕੀਤਾ ਨੇ। ਅਲੀ ਅਮਨ ਜੱਟਾ ਆਖਦੇ ਨੇ 7 ਲੱਖ ਬਿਸਮਿਲਾ ਜੀ ਆਇਆਂ ਨੂੰ, ਪ੍ਰੋਗਰਾਮ ਚੰਗਾ ਅਤੇ ਬੈਸਟ ਅਰਜਿਓ, ਵਾਹ ਬਾਈ ਵਾਹ। ਉਹ ਵੇਖੋ ਜਨਾਬ, ਰਿਆਜ਼ ਭੱਟੀ ਵੀ ਸਿਆਲਕੋਟ ਤੋਂ ਭੱਜਦੇ ਆਏ ਨੇ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ, ਅਤੇ ਸਾਡਾ ਦਿਲ ਨਾ ਯਾਰ ਦੁਖਾਇਆ ਕਰ, ਨਾ ਰੋਜ਼ ਰੋਇਆ ਕਰ, ਸ਼ਾਹਿਦ ਖਾਨ ਕੀ ਆਵਾਜ਼ ਸੁਣਾਓ ਜਨਾਬ। ਰਾਣਾ ਕਦੀਰ ਰਾਈ ਆਖਦੇ ਨੇ ਬਾਈ ਅਲੱਭਦਾ ਜ਼ਰੂਰ, ਅਤੇ ਰਜ਼ਾ ਚੌਧਰੀ ਆਖਿਆ ਸਲਾਮ ਆਖੋ ਸ਼ਮਸੀ ਰੇਡੀਓ ਲਿਸਨਰ ਕਲੱਬ ਵਾਲਿਆਂ ਨੂੰ, ਸ਼ਮਸੀ ਨੂੰ ਆਖੋ, ਔਰ ਅਹਿਸਨ ਖਾਨ ਨੂੰ, ਸਾਹੂਵੀਰ ਨੂੰ, ਫੈਜ਼ਾ ਨਸੀਰ ਨੂੰ, ਇਜਾਜ਼ ਅਲੀ ਨੂੰ, ਸਜਾਦ ਅਲੀ ਲਾਡਲਾ ਨੂੰ, ਵਾਰਿਸ ਗੁੱਜਰ, ਸਾਜਿਦ ਮੁਗਲ, ਸੰਨੀ ਚਨੋਟੀ ਹੈ ਭਾਈ ਸਦਕੇ ਜਾਵਾਂ, ਕਮਲ ਨਾਜ਼, ਫਰੀ ਆਪੀ, ਬੋਧੀ ਜੱਟ, ਲਤੀਫ ਮੁਗਲ, ਸਲੀਮ ਦਰਜੀ ਛਰੇ ਵਾਲੇ, ਅਤੇ ਤਾਰੇ ਕੁਵੈਤ ਵਾਲੇ, ਅਤੇ ਨਿਆਜ਼ ਡਰਾਈਵਰ, ਅਤੇ ਅਮਾਨਤ ਗਾਰਡ, ਅਤੇ ਅਬਦੁਲ ਹਮੀਦ ਬਾਈ, ਤੁਹਾਡੇ ਸਲਾਮ ਪਹੁੰਚ ਗਏ। ਗੈਰਾਂ ਨਾਲ ਖਲੋ ਨਹੀਂ ਸਕਿਆ ਮੈਂ, ਉਹਦਾ ਵੀ ਹੋ ਨਹੀਂ ਸਕਿਆ, ਹਾਏ ਹਾਏ ਹਾਏ, ਗੈਰਾਂ ਨਾਲ ਖਲੋ ਨਹੀਂ ਸਕਿਆ ਮੈਂ, ਉਹਦਾ ਵੀ ਹੋ ਨਹੀਂ ਸਕਿਆ, ਸ਼ਾਮ ਨੂੰ ਚੰਦਰੀ ਚੇਤੇ ਆਈ, ਫਜਰੀ ਤੀਕ ਮੈਂ ਸੋ ਨਹੀਂ ਸਕਿਆ। ਓਏ ਹੋਏ ਹੋਏ ਹੋਏ, ਐਡੀ ਵੱਡੀ ਗਜ਼ਲ ਅਤੇ ਨਜ਼ਮ ਮੈਨੂੰ ਸੈਂਡ ਕੀਤੀ ਰਜ਼ਾ ਬਾਈ ਨੇ। ਰਜ਼ਾ ਬਾਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਤੇ ਜਿਹੜੇ ਬੰਦਿਆਂ ਨੇ ਜਨਾਬ ਮੇਰੀ ਗੱਲ ਸੁਣ ਕੇ ਹਨੇਰੀ ਵਾਲੇ ਪਾਸੇ ਭੱਜ ਗਏ ਨੇ, ਚੀਜ਼ਾਂ ਸੰਭਾਲੀਆਂ ਨੇ, ਉਹਨਾਂ ਦੇ ਨਾਵੇਂ ਆ ਗੀਤ, ਬਾਕੀਆਂ ਦੇ ਨਾਵੇਂ ਕੋਈ ਨਾ, ਜਿਹੜੇ ਹੁਣ ਤੱਕ ਬੈਠੇ ਹੋਏ ਨੇ। ਹਾਂ

ਲਓ ਜੀ, ਹਾਫਿਜ਼ ਮਮਤਾਜ਼ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਬਹਾਵਲਪੁਰ ਤੋਂ। ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕੀਤਾ ਨੇ। ਹਾਫਿਜ਼ ਮਮਤਾਜ਼ ਸਾਹਿਬ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਜਿਉਂਦੇ ਰਹੋ, ਅੱਲਾ ਪਾਕ ਸਲਾਮਤ ਰੱਖੇ। ਉਸਤਾਦ ਜੀਰਾ ਮੁਲਤਾਨ ਰੋਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਸ਼ਹਿਦ ਨੂੰ, ਕਰਮਦਾਦ ਨੂੰ ਅਤੇ ਬਾਕੀ ਦੋਸਤਾਂ ਨੂੰ ਸਲਾਮ ਆਖੇ ਨੇ। ਬਹੁਤ ਸਾਰੇ ਦੋਸਤਾਂ ਦੇ ਨਾਮ ਲੈ ਆਉਂਦੇ, ਮੈਂ ਭੁੱਲ ਗਏ ਨੇ, ਮਾਫ਼ੀ ਦਿਵਿਆ ਭਾਈ। ਐਸਨ ਖਾਨ ਬੱਖਰ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਰਜ਼ਾ ਚੌਧਰੀ ਨੂੰ ਸਲਾਮ ਆਖਿਆ ਨੇ। ਐਸਨ ਵੀ ਤੁਹਾਡਾ ਸ਼ੁਕਰੀਆ, ਬੜੀਆਂ ਮਿਹਰਬਾਨੀਆਂ।

ਰੁਬੀਨਾ ਜੱਟੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਬਹੁਤ ਮਿਹਰਬਾਨੀ ਆ ਰੁਬੀਨਾ ਸਾਹਿਬਾ, ਸਲਾਮਤ ਰਹੋ, ਅੱਲਾ ਪਾਕ ਖੁਸ਼ ਰੱਖਿਆ। ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਈਆਂ ਨੇ ਸ਼ੈਸਤਾ ਖੁਸ਼ਾਬ ਤੋਂ, ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਦੋਵਾਂ ਦਿੱਤੀਆਂ ਨੇ, ਆਖਿਆ ਨੇ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਐਨਰਜੈਟਿਕ ਪ੍ਰੋਗਰਾਮ ਕਰਦੇ ਪਏ ਹੋ ਔਰ ਪ੍ਰੋਗਰਾਮ ਦਾ ਮਜ਼ਾ ਜਿਹੜਾ ਹੈ ਉਹ ਆ ਰਿਹਾ, ਅੱਛਾ ਪ੍ਰੋਗਰਾਮ ਕਰ ਰਹੇ ਹੋ। ਥੈਂਕ ਯੂ ਸੋ ਮੱਚ ਸ਼ੈਸਤਾ ਜੀ, ਤੁਸੀਂ ਆਬਾਦ ਰਹੋ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਵਸਦੇ ਰਹੋ, ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸ਼ਾਮਿਲ ਹੁੰਦੇ ਰਹੋ। ਯੂਸਫ ਪੰਜਾਬ ਪੁਲਿਸ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਯੂਸਫ ਭਾਈ ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਮੇਰੇ ਨਾਲ ਆਏ, ਅੱਛਾ ਲੱਗਾ। ਔਰ ਦੱਸਣਾ ਕਿ ਪ੍ਰੋਗਰਾਮ ਦੀ ਕਿਹੜੀ ਕਿਹੜੀ ਗੱਲ ਚੰਗੀ ਲੱਗੀ, ਕਿਹੜੀ ਮਾੜੀ ਲੱਗੀ, ਔਰ ਟ੍ਰੈਫਿਕ ਦੇ ਰੂਲ ਦੀ ਪਾਬੰਦੀ, ਮੇਰੇ ਭਰਾਵੋ, ਮੇਰੀਆਂ ਭੈਣਾਂ, ਅਤੇ ਜ਼ਰੂਰ ਧਿਆਨ ਕੀਤਾ ਕਰੋ, ਖਾਸ ਕਰਕੇ ਬੱਚੀਆਂ ਜਿੰਨਾ ਅੱਜ ਕੱਲ੍ਹ ਸਕੂਟੀਆਂ ਲਈਆਂ ਨੇ, ਉਹਨਾਂ ਵਿਚਾਰੀਆਂ ਨੂੰ ਪਤਾ ਹੁੰਦਾ ਕੋਈ ਨਹੀਂ, ਇੱਕ ਪਾਸੋਂ ਪਈ ਵਹਿੰਦੀਆਂ ਹੁੰਦੀਆਂ, ਤ੍ਰੈ ਪਾਸੇ ਉਹਨਾਂ ਦੀ ਤਵੱਜੋ ਕਾਇ ਨਹੀਂ ਹੁੰਦੀ, ਉਸ ਵੇਲੇ ਪਤਾ ਲੱਗਦਾ ਜੇ ਖੜੇ, ਉਸ ਵੇਲੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਇਹ ਕੀ ਹੋ ਗਿਆ। ਬੱਚਿਆਂ ਨੂੰ ਇਤਨਾ ਵਿਚਾਰੀਆਂ ਤਜਰਬਾ ਹੈ ਕਿ ਨਾ, ਉਹ ਪਤਾ ਕੀ ਕਰਦੀਆਂ ਨੇ, ਇੱਕ ਪਾਸੋਂ ਵੇਖਦੀਆਂ ਰਹਿੰਦੀਆਂ ਨੇ, ਬਾਕੀ ਆਸ ਪਾਸ ਦੇ ਉਸਨੂੰ ਨਹੀਂ ਚੈੱਕ ਕਰਦੀਆਂ। ਲਾਹੌਰ ਦੀ ਜਿਹੜੀ ਟ੍ਰੈਫਿਕ ਤੁਹਾਨੂੰ ਪਤਾ ਕਿ ਉਹ ਕਿਤਨੀ ਜ਼ਿਆਦਾ ਹੈ ਔਰ ਕਿਹੜੀ ਬੇਤਰਤੀਬ ਜਿਹੀ ਹੈ, ਉਹਦੇ ਵਿੱਚ ਇਹਤਿਆਤ ਉਹਨਾਂ ਨੇ ਖੁਦ ਕਰਨੀ ਹੁੰਦੀ ਹੈ। ਅਤੇ ਇਹ ਬੱਚੀਆਂ ਜ਼ਰਾ ਜਿਹੜੀ ਸਕੂਟੀਆਂ ਵਾਲੀਆਂ ਨੇ, ਪਹਿਲੇ ਉਹ ਪ੍ਰੈਕਟਿਸ ਕਰਨ, ਫਿਰ ਉਹ ਸਮਝਣ, ਵੀਡੀਓ ਵੇਖਣ, ਥੋੜ੍ਹੇ ਜਿਹੇ ਰੂਲ ਸ਼ੂਲ ਭਾੜ ਲਵਣ, ਅਤੇ ਫਿਰ ਜ਼ਰਾ ਰੋਡ 'ਤੇ ਆਇਆ ਕਰਨ। ਅਬਦੁੱਲਾ ਗੁੱਜਰ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ ਨੇ। ਅਲੀ ਅਹਿਮਦ ਜੱਟ ਜਨਾਬ ਕਲੈਪਿੰਗ ਕਰ ਰਹੇ ਨੇ, ਨਾਈਸ ਵਾਇਸ ਆਖਿਆ ਨੇ, ਔਰ ਸ਼ਖਸੀਅਤ ਜ਼ਬਰਦਸਤ ਆਖੀ ਨੇ, ਮਿਹਰਬਾਨੀ ਅਲੀ ਅਹਿਮਦ ਜੱਟ, ਤੁਸੀਂ ਆਬਾਦ ਰਹੋ, ਵਸਦੇ ਰਹੋ। ਔਰ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਸ਼ਮੂਲੀਅਤ ਜਿਹੜੀ ਹੈ ਉਹ ਜ਼ਬਰਦਸਤ, ਅਤੇ ਦਿਲ ਖੁਸ਼ ਹੋ ਰਿਹਾ, ਸਕੂਨ ਮਿਲਦਾ ਕਿ ਜਦੋਂ ਭੈਣਾਂ ਭਰਾ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਔਰ ਚਾਹਤ ਮੁਹਬਤਾਂ ਦਾ ਇਜ਼ਹਾਰ ਕਰਦੇ ਨੇ, ਨਾਲ ਨਾਲ ਸਾਡੇ ਪ੍ਰੋਗਰਾਮ ਦਾ ਮਾਣ ਵਧਾਉਂਦੇ ਨੇ। ਕੋਸ਼ਿਸ਼ ਕੀਤੀ ਕਰੋ ਕਿ ਜਿਨ੍ਹਾਂ ਨਾਲ ਤਲੁਕਦਾਰੀ ਹੋਵੇ, ਪਿਆਰਦਾਰੀ ਹੋਵੇ, ਰਿਸ਼ਤਾਦਾਰੀ ਹੋਵੇ, ਰਾਹਦਾਰੀ ਹੋਵੇ, ਉਹਨਾਂ ਨਾਲ ਚੰਗੇ ਰਿਹਾ ਕਰੋ, ਇਸ ਵਾਸਤੇ ਕਿ ਜ਼ਿੰਦਗੀ ਦਾ ਪਤਾ ਕੋਈ ਨਹੀਂ, ਜ਼ਿੰਦਗੀ ਕਿਹੜੇ ਮੋੜ 'ਤੇ ਚੜ ਜਾਵੇ, ਅਤੇ ਇੰਝ ਕੰਮ ਕਰੋਗੇ ਤੁਹਾਡੇ ਬਾਅਦ ਲੋਕ ਤੁਹਾਨੂੰ ਯਾਦ ਕਰਨ ਆਖਿਆ, ਵਾਹ ਕਿਆ ਬਾਤ ਹੈ, ਕੈਸਾ ਬੰਦਾ ਆਈ, ਕਿੱਡਾ ਚੰਗਾ ਬੰਦਾ ਆਈ। ਇਹ ਗੱਲਾਂ ਜਿਹੜੀਆਂ ਨਾ ਤੁਸੀਂ ਮੈਂ ਸਾਰਿਆਂ ਰਲ ਕੇ ਕਰਨੀਆਂ, ਮੈਨੂੰ ਫਰਮਾਇਸ਼ ਆਈ ਹੈ ਗੀਤ ਦੀ, ਮੈਂ ਕੱਢ ਵੀ ਬੈਠੂ, ਜਦੋਂ ਕੱਢ ਲਿਆ ਤਾਂ ਫਿਰ ਪਤਾ ਨਹੀਂ ਕਿਤੇ ਟੁਰ ਗਿਆ।

0: ਤੈਨੂੰ ਕੀ ਪਤਾ ਹੈ ਦਰਦ ਦੀ ਕੀਮਤ ਦਾ, ਤੈਨੂੰ ਮੁਫ਼ਤ ਜੋ ਸੰਗਤ ਡੀ ਗਈ। ਮੁਫ਼ਤ ਸਜਣਾ ਦੀ ਵੀ ਕੋਈ ਅਹਿਮੀਅਤ ਨਹੀਂ ਆਉਂਦੀ।
1: ਬੇਵਸੀਆਂ ਦੇ ਉਦਾਂ ਜੋੜ ਕੇ ਉਲਫਤ ਯਾਦ ਆ ਸਾ, ਕਦੀ ਮਕਤਲ ਵਿੱਚ ਕਦੀ ਸੂਲੀ ਤੇ,
0: ਹਾਏ

ਹਾਏ ਅਸ਼ਫਾਕ ਅਲੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਪੱਤੋ ਕੀ ਤੂੰ ਅਸ਼ਫਾਕ ਬਾਈ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀ ਆ ਮੁਹੰਮਦ ਹਫੀਜ਼ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਹਫੀਜ਼ ਬਾਈ ਬਹੁਤ ਸ਼ੁਕਰੀਆ ਬੱਖਰ ਤੋਂ ਪ੍ਰੋਗਰਾਮ ਸੁਣਦੇ ਪਏ ਹੋ

ਅਸਲਾਮ ਅਲੈਕੁਮ ਅਸਲਾਮ ਅਲੈਕੁਮ ਤੁਹਾਡਾ ਵੀਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਖੁਸ਼ਬਾਸ਼ ਹੋ? ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ? ਮੈਂ ਵੀ ਤੁਹਾਡੇ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ, ਅੱਲਾਹ ਪਾਕ ਦਾ ਕਰਮ ਹੈ। ਪ੍ਰੋਗਰਾਮ ਦਾ ਦੂਜਾ ਘੰਟਾ, ਦੂਜੇ ਘੰਟੇ ਦੇ ਵਿੱਚ ਇੱਕ ਸੋਹਣਾ ਟੋਪਿਕ, ਸੋਹਣੇ ਟੋਪਿਕ 'ਤੇ ਤੁਹਾਡੀ ਸੋਹਣੀਆਂ ਚਾਹਤਾਂ, ਸੋਹਣੀਆਂ ਸਾਂਝਾਂ। ਗੁਲਾਮ ਅਲੀ ਜਾਵੇਦ ਤਾਂ ਤੁਹਾਡਾ ਸਾਥ ਹੁੰਦਾ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ, ਔਰ 2:30 ਵਜੇ ਲਾਈਵ ਕਾਲਸ ਹੁੰਦੀਆਂ ਨੇ, ਲਾਈਵ ਕਾਲਸ ਹੁੰਦੀਆਂ ਨੇ ਟੋਪਿਕ ਦੇ ਬਾਰੇ, ਟੋਪਿਕ 'ਤੇ ਤੁਸੀਂ ਗੱਲ ਕਰਦੇ ਹੋ। ਅੱਜ ਦਾ ਜਿਹੜਾ ਸਰਨਾਵਾਂ ਹੈ ਉਸ ਤੋਂ ਵੀ ਤੁਸੀਂ ਗੱਲ ਕਰੋਗੇ, ਬੜਾ ਸੋਹਣਾ ਜਿਹਾ ਸਰਨਾਵਾਂ। ਉਸ ਤੋਂ ਪਹਿਲੇ ਦੱਸਦਾ ਜਾਵਾਂ ਕਿ ਬੋਧੀ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਬੋਧੀ ਜਾ ਟੱਕਦੇ ਨੇ, ਮੇਰੇ ਸਲਾਮ ਆਖੋ ਜੀ ਅਨੀਲਾ ਆਪੀ ਨੂੰ, ਕੰਵਲ ਆਪੀ ਨੂੰ, ਔਰ ਹਮਨਾ ਆਪੀ ਨੂੰ। ਬੋਧੀ ਭਾਈ ਤੁਹਾਡੇ ਸਲਾਮ ਪਹੁੰਚ ਗਏ ਨੇ। ਫਰੀ ਚੁਬੁਰਜੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹਨ। ਫਰੀ ਚੁਬੁਰਜੀ ਵਾਲੇ ਆਖਦੇ ਹਨ ਕਿ ਕੋਈ ਸੋਹਣਾ ਜਿਹਾ ਗੀਤ ਉਹਨਾਂ ਦੇ ਨਾਮੇ ਕਰੋ ਜਿਨ੍ਹਾਂ ਨੇ ਕੁਰਬਾਨੀ ਕਰਨੀ ਜਾਂ ਜਿਨ੍ਹਾਂ ਨੇ ਕੁਰਬਾਨੀ ਇਕੱਠੀ ਕਰਨੀ। ਤਸਵਰ ਬਈ ਪ੍ਰੋਗਰਾਮ ਸੁਣਦੇ ਪਏ ਨੇ ਡਸਕਾ ਤੋਂ, ਤਸਵਰ ਬਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਸ਼ਹਜ਼ਾਦ ਬਈ ਆ ਗਏ ਸੋਹਣੇ ਦੇ ਮਨ ਮੋਹਣੇ ਬਿਰਾ, ਉਜ਼ਮਾ ਖਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਔਰ ਉਜ਼ਮਾ ਖਾਨ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਰਿਆਜ਼ 18 ਹਜ਼ਾਰੀ ਜੰਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ। ਅਤੇ ਜਨਾਬ ਇੱਕ ਫਰਮਾਇਸ਼ ਆ ਸ਼ਹਜ਼ਾਦ ਭਾਈ ਦੀ, ਹਾਲਾਂਕਿ ਮੇਰੇ ਟੋਪਿਕ ਦੇ ਨਾਲ ਬਿਲਕੁਲ ਰਿਲੇਟ ਨਹੀਂ ਕਰ ਲਈ, ਲੇਕਿਨ ਭਾਈ ਦਾ ਹੁਕਮ ਆ ਅਤੇ ਹੁਕਮ ਦੀ ਤਾਮੀਲ ਕਰਦੇ ਹਾਂ। ਗੀਤ ਤੁਹਾਡੇ ਨਾਵੇਂ ਅਤੇ ਟੋਪਿਕ ਦੱਸਣਾ ਇਸ ਗੀਤ ਤੋਂ ਬਾਅਦ।

0: ਲਓ ਜੀ ਦੱਸੀਏ ਤੁਹਾਨੂੰ ਕਿ ਪ੍ਰੋਗਰਾਮ ਦੇ ਦੌਰਾਨ ਬਲਕਿ ਗਾਣੇ ਦੇ ਦੌਰਾਨ ਜਿਹਨਾਂ ਲੋਕਾਂ ਨੇ ਕਾਲਾਂ ਕੀਤੀਆਂ ਉਹਨਾਂ ਦੇ ਨਾਮ ਲੈ ਦੇਵਾਂ, ਤੁਹਾਨੂੰ ਦੱਸ ਦੇਵਾਂ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਤਾਰਿਕ ਕ੍ਰਿਸ਼ਨ ਨਗਰ ਤੋਂ। ਤਾਰਿਕ ਵੀ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਮੁਹੰਮਦ ਸ਼ਫੀਕ ਜੋਈਆ ਪਾਕਪਤਨ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ। ਖਾਨ ਬਾਬਾ ਲਾਹੌਰ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਬੜੀ ਅਪਣਾਈਅਤ, ਬੜੀ ਅਦਬ ਔਰ ਬੜਾ ਪਿਆਰ ਉਹਨਾਂ ਦੀ ਗੁਫਤਗੂ ਦੇ ਵਿੱਚ ਹੁੰਦਾ, ਬੜਾ ਅੱਛਾ ਲੱਗਦਾ। ਖਾਨ ਬਾਬਾ ਸਾਹਿਬ ਤੁਹਾਡਾ ਸ਼ੁਕਰੀਆ, ਸ਼ਫੀਕ ਬਾਈ ਤੁਹਾਡਾ ਸ਼ੁਕਰੀਆ, ਤਾਰਿਕ ਬਾਈ ਤੁਹਾਡਾ ਸ਼ੁਕਰੀਆ। ਵਸਦੇ ਰਹੋ। ਅੱਜ ਦਾ ਟਾਪਿਕ ਨੇ ਕਿ ਹਾਏ ਹਾਏ ਤੁਹਾਡਾ ਕਿਉਂ ਦੱਸਾਂ ਬਾਈ, ਕਿਉਂ ਦੱਸਾਂ ਤੁਹਾਡੇ ਪ੍ਰਦੇਸ਼ ਦੇ ਵਿੱਚ ਕੌਣ ਕੌਣ ਹੁੰਦਾ ਹੈ ਅਤੇ ਉਹਨਾਂ ਨੂੰ ਕਿਹੜੇ ਕਿਹੜੇ ਮੌਕੇ 'ਤੇ ਤੁਸੀਂ ਮਿਸ ਕਰਦੇ। ਈਦ ਆ ਗਈ ਨਾ, ਪਰਦੇਸੀ ਵਾਪਸ ਆ ਰਹੇ ਹੋਣਗੇ, ਬਹੁਤ ਸਾਰੇ ਪਰਦੇਸੀ ਵਿਚਾਰੇ ਵਾਪਸ ਨਹੀਂ ਆਉਣੇ ਅਤੇ ਪਰਦੇਸੀਆਂ ਨੂੰ ਯਕੀਨਨ ਉਹਨਾਂ ਦੇ ਪਿਆਰੇ ਜਿਹੜੇ ਨੇ ਉਹ ਮਿਸ ਕਰਦੇ ਨੇ, ਯਕੀਨਨ ਉਹਨਾਂ ਦੇ ਲਈ ਉਹ ਕੁਰਬਾਨੀਆਂ ਦੇ ਰਹੇ ਨੇ, ਉਹ ਪਰਦੇਸ 'ਚ ਨੇ, ਔਖੀ ਜ਼ਿੰਦਗੀ ਗੁਜ਼ਾਰਦੇ ਨੇ। ਅਤੇ ਤੁਹਾਡੇ ਕੋਲ ਮੈਂ ਪੁੱਛਣਾ ਕਿ ਤੁਹਾਡਾ ਪਰਦੇਸ਼ ਦੇ ਵਿੱਚ ਕੌਣ ਕੌਣ ਹੁੰਦਾ ਹੈ ਅਤੇ ਕਿਸ ਕਿਸ ਮੌਕੇ 'ਤੇ ਤੁਸੀਂ ਉਹਨਾਂ ਨੂੰ ਮਿਸ ਕਰਦੇ ਹੋ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਤਰੇ ਤਰੀਕੇ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਾਲ ਕਰੋਗੇ, ਮੇਰਾ ਨੰਬਰ ਹੈ 0422111001। ਦੂਜਾ ਤਰੀਕਾ ਹੈ ਕਿ ਤੁਸੀਂ ਫੇਸਬੁੱਕ ਦੇ ਪੇਜ 'ਤੇ ਜਾਓ, ਉੱਥੇ ਸਰਚ ਕਰ ਲਓ FM 101 ਲਾਹੌਰ। ਜਿੱਦਾਂ FM 101 ਲਾਹੌਰ ਲੱਭੋਗੇ, ਉਸ ਪੇਜ ਦੇ ਉੱਤੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਸ਼ੋਅ ਹੋ ਰਹੀ ਹੋਏਗੀ। ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਆਉਣੀ, ਉੱਤੇ ਕਮੈਂਟ ਕਰਕੇ ਤੁਸੀਂ ਦੱਸਣਾ ਹੈ ਕਿ ਪਰਦੇਸ਼ ਦੇ ਵਿੱਚ ਤੁਹਾਡਾ ਕੌਣ ਕੌਣ ਹੁੰਦਾ ਹੈ ਔਰ ਉਹਨਾਂ ਨੂੰ ਤੁਸੀਂ ਕਿਹੜੇ ਕਿਹੜੇ ਮੌਕੇ 'ਤੇ ਮਿਸ ਕਰਦੇ ਹੋ। ਅੱਜ ਦਾ ਪ੍ਰੋਗਰਾਮ ਅਸਾਂ ਕਰਨਾ ਹੀ ਪਰਦੇਸੀਆਂ ਦੇ ਨਾਮ ਹੈ। ਔਰ ਤੀਸਰਾ ਤਰੀਕਾ ਹੈ ਕਿ ਤੁਸੀਂ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ ਹੈ ਔਰ ਮੈਸੇਜ ਟਾਈਪ ਕਰਨਾ ਹੈ। ਮੈਸੇਜ ਟਾਈਪ ਕਰਦਾ ਸਭ ਤੋਂ ਪਹਿਲੇ 101 ਲਿਖਣਾ ਹੈ। 101 ਦਾ ਮਤਲਬ ਹੈ ਕਿ ਮੈਸੇਜ ਤੁਹਾਡਾ ਜਿਹੜਾ ਨਾ FM 101 ਲਾਹੌਰ 'ਤੇ ਆ ਰਿਹਾ। 101 ਟਾਈਪ ਕਰੋਗੇ, ਉਸ ਤੋਂ ਬਾਅਦ ਸਪੇਸ ਦਿਓਗੇ, ਆਪਣਾ ਸੋਹਣਾ ਨਾਂ ਲਿਖੋਗੇ, ਚੰਗਾ ਮੈਸੇਜ ਲਿਖੋਗੇ ਔਰ ਸੈਂਡ ਕਰੋਗੇ 4471 ਯਾਨੀ 4471 ਔਰ ਦੱਸੋਗੇ ਕਿ ਪ੍ਰਦੇਸ਼ ਦੇ ਵਿੱਚ ਤੁਹਾਡਾ ਕੌਣ ਕੌਣ ਹੁੰਦਾ ਔਰ ਕਿਸ ਕਿਸ ਮੌਕੇ 'ਤੇ ਉਹਨਾਂ ਨੂੰ ਤੁਸੀਂ ਮਿਸ ਕਰਦੇ ਹੋ। ਇਹ ਸਾਡਾ ਅੱਜ ਦਾ ਟਾਪਿਕ ਨੇ, ਇਸ 'ਤੇ ਗੱਲ ਕਰਨੀ ਨੇ। 2:30 ਵਜੇ ਤੱਕ ਆਫ ਏਅਰ ਕਾਲ ਹੋਣੀ ਔਰ ਉਸ ਤੋਂ ਬਾਅਦ ਲਾਈਵ ਕਾਲ ਹੋਏਗੀ ਔਰ ਉਹਦੇ ਵਿੱਚ ਤੁਸੀਂ ਦੱਸੋਗੇ ਕਿ ਤੁਹਾਡਾ ਪ੍ਰਦੇਸ਼ ਦੇ ਵਿੱਚ ਕੌਣ ਕੌਣ ਹੁੰਦਾ ਹੈ।
1: ਮੈਨੇ ਸੁਣਾ ਹੈ ਖਾਨਦਾਨੀ ਮਨਸੂਬਾਬੰਦੀ ਕੇ ਤਰੀਕੋਂ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
2: ਫਿਰ ਵਹੀ ਬਾਤ, ਪਹਿਲੇ ਹੀ 2 ਬੱਚੇ ਹੈ ਤੁਹਾਰੇ, ਹਾਲਤ ਦੇਖੋ ਆਪਣੀ।
1: ਆਪਾ, ਮੈਂ ਤਾਂ ਉਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ।
3: ਯੇ ਸਭ ਗਲਤ ਫਹਿਮੀਆਂ ਹੈ, ਹਰ ਸੁਣੀ ਸੁਣਾਈ ਬਾਤ ਸੱਚ ਨਹੀਂ ਹੋਤੀ। ਮਨਸੂਬਾਬੰਦੀ ਕੇ ਤਰੀਕੋਂ ਸੇ ਸਿਹਤ ਪਰ ਕਿਸੀ ਵੀ ਕਿਸਮ ਕਾ ਬੁਰਾ ਅਸਰ ਨਹੀਂ ਪੜਤਾ।
4: ਖਾਨਦਾਨੀ ਮਨਸੂਬਾਬੰਦੀ ਸਿਹਤਮੰਦ ਮਾਂ, ਸਿਹਤਮੰਦ ਬੱਚੇ ਔਰ ਖੁਸ਼ਹਾਲ ਜ਼ਿੰਦਗੀ ਕੀ ਜ਼ਮਾਨਤ ਹੈ। ਖਾਨਦਾਨੀ ਮਨਸੂਬਾਬੰਦੀ ਔਰ ਸਿਹਤ ਸੇ ਮੁਤਾਲਿਕ ਮਸ਼ਵਰੋਂ ਔਰ ਸਹੂਲੀਅਤ ਕੇ ਲੀਏ ਮਹਿਕਮਾ ਸਿਹਤ ਔਰ ਆਬਾਦੀ ਕੇ ਕਰੀਬੀ ਮਰਾਕਜ਼ ਪਰ ਤਸ਼ਰੀਫ ਲਾਏ।
3: ਸੋਚ ਕੋ ਆਜ਼ਾਦ ਕਰੋ, ਖਾਨਦਾਨੀ ਮਨਸੂਬਾਬੰਦੀ ਕੋ ਆਮ ਕਰੋ।

ਲਓ ਜਨਾਬ, ਕੱਲ੍ਹ ਇੱਕ ਦੋਸਤ ਦੇ ਕੋਲ ਬੈਠਿਆ ਸੀ, ਪਰਦੇਸ ਵਿੱਚ ਹੁੰਦੇ ਹਨ, ਅੱਛੇ ਮੁਲਕ ਵਿੱਚ ਰਹਿੰਦੇ ਹਨ, ਬੜੇ ਅੱਛੇ ਮੁਲਕ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਉਹ ਬੜੇ ਤਰੱਕੀ ਯਾਫਤਾ ਮਮਾਲਿਕ ਨੇ, ਔਰ ਉੱਥੇ ਜਿਹੜੇ ਬੰਦੇ ਜਾਂਦੇ ਨੇ ਉਹ ਬੜੇ ਅਮੀਰ ਹੁੰਦੇ ਨੇ। ਜਦੋਂ ਉਹਨਾਂ ਦੀ ਦਾਸਤਾਨ ਸੁਣੀ ਜਾਂ ਉਹਨਾਂ ਨੇ ਦੱਸਿਆ ਵੀ ਅਸੀਂ ਕਿਸ ਤਰ੍ਹਾਂ ਮਜ਼ਦੂਰੀ ਕਰਦੇ ਹਾਂ, ਕਿਸ ਤਰ੍ਹਾਂ ਕਮਾਈ ਕਰਦੇ ਹਾਂ, ਉੱਥੇ ਸਾਡਾ ਕੀ ਮਕਾਮ ਹੁੰਦਾ ਹੈ, ਸਾਡੀ ਕੀ ਇੱਜ਼ਤ ਹੁੰਦੀ ਹੈ, ਸਾਡਾ ਕੀ ਰੱਖ ਰਖਾਵ ਹੁੰਦਾ ਹੈ, ਫਿਰ ਅਸੀਂ ਸਮਝਦੇ ਕਿਵੇਂ ਆਏ, ਖਾਂਦੇ ਕਿਵੇਂ ਆਏ, ਔਰ ਲੋਕ ਸਾਡੇ ਨਾਲ ਕਿਹੜਾ ਵਰਤਾਰਾ ਰੱਖਦੇ ਨੇ। ਅਤੇ ਯਕੀਨ ਕਰੋ, ਦਿਲ ਜਿਹੜਾ ਨਾ ਹਿੱਲ ਗਿਆ। ਅਤੇ ਅੱਜ ਦਾ ਮੇਰਾ ਦਿਲ ਕੀਤਾ ਕਿ ਉਹਨਾਂ ਦੇ ਪਰਦੇਸੀਆਂ ਦੀ ਗੱਲ ਕਰੀਏ, ਕਿਉਂਕਿ ਪਰਦੇਸੀ ਜਾਂਦਾ ਪਰਦੇਸ ਦੇ ਵਿੱਚ, ਔਰ ਉੱਥੇ ਆਪਣੀ ਖੁਸ਼ੀ ਲਈ ਨਹੀਂ ਜਾਂਦਾ, ਬਲਕਿ ਉਹ ਜਾਂਦਾ ਆਪਣੇ ਪਿਛਲਿਆਂ ਵਾਸਤੇ। ਆਪਣਾ ਉਹਦੀ ਜਿਹੜੀ ਫੈਮਿਲੀ ਹੁੰਦੀ, ਭੈਣਾਂ ਭਰਾ ਹੁੰਦੇ ਨੇ, ਬੱਚੇ ਹੁੰਦੇ ਨੇ, ਬੀਵੀ ਹੁੰਦੀ ਹੈ, ਮਾਂ ਬਾਪ ਹੁੰਦਾ, ਉਹਨਾਂ ਵਾਸਤੇ ਉਹ ਜਾਂਦਾ। ਉਹ ਵਿਚਾਰਾ ਆਪਣੀ ਸਾਰੀ ਜ਼ਿੰਦਗੀ ਸਰਫ ਕਰ ਦਿੰਦਾ, ਟੋਟਲ ਦੀ ਟੋਟਲ ਜ਼ਿੰਦਗੀ, ਉਹਦੇ ਜਜ਼ਬਾਤ, ਉਹਦੀਆਂ ਖਾਹਿਸ਼ਾਂ, ਉਹਦੀਆਂ ਜ਼ਰੂਰਤਾਂ ਕੁਰਬਾਨ ਹੋ ਜਾਂਦੀਆਂ ਨੇ ਆਪਣੇ ਖਾਨਦਾਨ 'ਤੇ। ਔਰ ਖਾਨਦਾਨ ਨੂੰ ਉਹ ਅਹਿਮੀਅਤ ਨਹੀਂ ਹੁੰਦੀ ਕਿ ਉਹ ਵਿਚਾਰੇ ਦੀ ਜ਼ਿੰਦਗੀ ਕਿਤਨੀ ਮੁਸ਼ਕਿਲ ਨਾਲ ਗੁਜ਼ਰ ਰਹੀ। ਔਰ ਬਾਜ਼ ਔਕਾਤ ਉਹਦੀ ਕਮਾਈ ਹੋਈ ਜਿਹੜੀ ਕਮਾਈ ਹੈ, ਉਹਨੂੰ ਵੀ ਅਸੀਂ ਉਡਾ ਦਿੰਦੇ ਹਾਂ, ਅਹਿਸਾਸ ਨਹੀਂ ਕਰਦੇ। ਔਰ ਮਜ਼ੇ ਦੀ ਗੱਲ ਇਹ ਜਾਂ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਕਮਾਈ ਕਰਨ ਵਾਲਾ ਹੁੰਦਾ, ਉਹ ਕਮਾਈ ਕਰ ਕਰ ਕਰ ਕਰਕੇ ਭੇਜਦਾ ਰਹਿੰਦਾ, ਜਦੋਂ ਵਿਚਾਰਾ ਮੁਲਕ 'ਚ ਆਉਂਦਾ, ਆਪਣੇ ਘਰ ਆਉਂਦਾ, ਅਤੇ ਘਰ ਵਾਲਿਆਂ ਨੇ ਕਸ਼ ਬਚਾ ਕੇ ਹੀ ਨਹੀਂ ਰੱਖੀ ਹੁੰਦੀ, ਕੋਈ ਬਣਾਇਆ ਹੀ ਨਹੀਂ ਹੁੰਦਾ, ਅਤੇ ਉਹਨੂੰ ਹੋਰ ਤਕਲੀਫ ਹੁੰਦੀ ਹੈ। ਸੋ ਅਸੀਂ ਅੱਜ ਪਰਦੇਸੀਆਂ ਦਾ ਜ਼ਿਕਰ ਕਰਾਂਗੇ, ਜਿਹੜੇ ਮੁਖਤਲਿਫ ਮਮਾਲਿਕ ਦੇ ਵਿੱਚ ਨੇ, ਔਰ ਉਹਨਾਂ ਨੂੰ ਕੌਣ ਕੌਣ ਮਿਸ ਕਰਦਾ, ਕਿਹੜੇ ਕਿਹੜੇ ਮੌਕੇ 'ਤੇ ਮਿਸ ਕਰਦਾ, ਇਹ ਤੁਸੀਂ ਦੱਸਣਾ ਕਿ ਤੁਹਾਡਾ ਪਰਦੇਸ਼ ਦੇ ਵਿੱਚ ਕੌਣ ਹੁੰਦਾ, ਔਰ ਉਸ ਨੂੰ ਤੁਸੀਂ ਕਿਸ ਤਰ੍ਹਾਂ ਮਿਸ ਕਰਦੇ ਹੋ। ਜਨਾਬ, ਚਲੀਏ ਪਹਿਲੇ ਗੀਤ ਵਾਲੇ ਪਾਸੇ, ਪਰਦੇਸੀਆਂ ਦੇ ਮੁਤਲਕਾ ਗੀਤ, ਅਤੇ ਬਾਕੀ ਗੱਲਾਂ ਇਸ ਤੋਂ ਬਾਅਦ।

0: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਹੋਣ ਲੱਗਾ ਔਰ ਲਾਈਵ ਕਾਲ ਦੇ ਵਿੱਚ ਤੁਸੀਂ ਸਾਨੂੰ ਇਹ ਦੱਸਣਾ ਹੈ ਕਿ ਪ੍ਰਦੇਸ਼ ਦੇ ਵਿੱਚ ਤੁਹਾਡਾ ਕੌਣ ਕੌਣ ਹੁੰਦਾ ਔਰ ਕਿਸ ਕਿਸ ਮੌਕੇ 'ਤੇ ਤੁਸੀਂ ਉਹਨਾਂ ਨੂੰ ਮਿਸ ਕਰਦੇ ਹੋ, ਇਹ ਤੁਸੀਂ ਮੈਨੂੰ ਦੱਸਣਾ। ਔਰ ਮੇਰਾ ਨੰਬਰ ਹੈ 04 2 000 1001। ਅੱਜ ਦੀ ਪਹਿਲੀ ਕਾਲ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਹੈ ਅਤੇ ਕੀ ਕਹਿੰਦਾ ਹੈ। ਅਸਲਾਮੁ ਅਲੈਕੁਮ।
1: ਮੈਨੂੰ ਸਮੁੰਦਰ ਬੜਾ ਯਾਦ ਆਉਂਦਾ ਵੇ,
0: ਬਾਕੀ ਸਭ ਸੁਣਨ ਵਾਲਿਆਂ ਦੀ ਬਹੁਤ ਸਾਰੀ ਦੁਆਵਾਂ ਤੁਹਾਡੇ ਵੀ ਪੂਰੇ ਆਰਜ਼ੂ ਲਈ
1: ਨਾ ਆਉਣ ਵਾਲੀ
0: ਅੱਲਾ ਹਾਫਿਜ਼। ਅੱਲਾ ਹਾਫਿਜ਼, ਜਿੰਦੇ ਰਹੋ, ਖੁਸ਼ ਰਹੋ, ਸਲਾਮਤ ਰਹੋ, ਅੱਲਾ ਪਾਕ ਖੁਸ਼ੀਆਂ ਦੇਵੇ। ਫਰੀ ਆਪੀ ਸਨ ਚਬੁਰ ਜੀ ਤੋਂ। ਅਸਲਾਮ ਅਲੈਕੁਮ
2: ਜੀ। ਬਿਸਮਿਲ੍ਲਾ, ਵਾਲੇਕੁਮ ਸਲਾਮ। ਭਲਾ ਹੋਵੇ ਆਪੀ ਫਰੀ ਦਾ, ਖੈਰ ਹੋਵੇ, ਖੈਰ ਹੋਵੇ।
0: ਅਬਦੁਲ ਹਮੀਦ ਸਾਹਿਬ ਵੀ ਆ ਗਏ ਹੈ।
2: ਹਾਂ ਮਾਸ਼ਾਅੱਲਾ, ਕਿਆ ਬਾਤ ਹੈ। ਅੱਜ ਪਰਦੇਸੀਆਂ ਦਾ ਰੱਖਿਆ ਹੋਇਆ ਟਾਪਿਕ
0: ਜੀ ਜੀ।
2: ਪਰਦੇਸੀ ਦੇ ਖਿਆਲ ਆ ਜਾਣੇ ਨੇ, ਅੱਜ ਨੀ ਕੱਲ ਪਰਸੋਂ ਸਾਲ ਨੂੰ ਆ ਜਾਂਦੇ ਨੇ, ਯਾਦ ਉਹ ਆਉਂਦੇ ਜਿਹੜੇ ਟੁੱਟ ਜਾਣ ਦੁਨੀਆਂ ਤੋਂ।
0: ਬਿਲਕੁਲ ਠੀਕ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ। ਲੇਕਿਨ ਸਾਡਾ ਅੱਜ ਦਾ ਟਾਪਿਕ ਇਹ ਕਿ ਤੁਹਾਡਾ ਪਰਦੇਸ ਦੇ ਵਿੱਚ ਕੌਣ ਹੁੰਦਾ ਹੈ, ਕਿਸ ਕਿਸ ਮੌਕੇ ਤੇ ਮਿਸ ਕਰਦੇ
2: ਹੋ। ਜੀ ਯਾਰ ਦੋਸਤ ਆ ਗਏ, ਭਾਂਜੇ ਭਤੀਜੇ ਜਾਂਦੇ ਨੇ, ਬਾਹਰਲੇ ਮੁਲਕਾਂ 'ਚ ਗਏ ਨੇ, ਯਾਦ ਤੇ ਵਾਕਈ ਆਉਂਦੇ। ਜਦੋਂ ਕੁਰਬਾਨੀ ਕਰੀਏ ਨਾ, ਉਦੋਂ ਆਪਣੀ ਯਾਦ ਆਉਂਦੇ ਵੀ ਇਕੱਠੇ ਰਲ ਕੇ ਬਹੀਏ, ਖਾਣਾ ਛਾਣਾ ਖਾਈਏ, ਤੇ ਕਿਆ ਬਾਤ ਹੈ। ਹੁਣ ਮੇਰੇ ਤੇ ਆਪਣੇ ਸਾਰੇ ਇਹੀ ਹੋ ਗਏ, ਸ਼ਮਸ਼ੀ ਰੇਡੀਓ ਕਲੱਬ ਵਾਲੇ ਬਣ ਗਏ।
0: ਸਹੀ ਸਹੀ ਸਹੀ ਸਹੀ।
2: ਹਾਂ ਤੇ ਮਾਸ਼ਾਅੱਲਾ, ਸਾਡੀ ਪਰੀ ਭੈਣ ਦੇ ਬਹੁਤ ਬਹੁਤ ਦੁਆਵਾਂ। ਬਿਨਸ਼ਾ ਅਮਨਾ ਖਾਂ, ਇਹ ਨਵੀਂ ਇੱਕ ਅਮਨਾ ਆਉਂਦੀ ਆ, ਉਹਦੇ ਵਾਸਤੇ ਸਾਡੇ ਸ਼ਮਸ਼ੀ ਗਰੁੱਪ ਵਾਲੇ ਜਿੰਨੇ ਨਾ, ਅੱਲਾ ਪਾਕ ਸਭ ਤੇ ਖੈਰ ਕਰੇ, ਦਿਨ ਦੇ ਆ ਰਹੇ, ਅੱਲਾ ਪਾਕ ਹਜ਼ਾਰਾਂ ਖੁਸ਼ੀਆਂ ਦਿਖਾਏ।
0: ਆਮੀਨ।
2: ਸਾਡੇ ਵੀ ਘਰ ਦੇ ਵਿੱਚ, ਤੁਹਾਡੀ ਫੈਮਿਲੀ ਵਾਸਤੇ ਬਹੁਤ ਸਾਰੀਆਂ ਦੁਆਵਾਂ।
0: ਬਹੁਤ ਸ਼ੁਕਰੀਆ, ਬੜੀ ਸੋਹਣੀ ਗੁਫ਼ਤਗੂ ਕਰ ਗਏ। ਅਸਲਾਮੁ ਅਲੈਕੁਮ।
3: ਵਾਲੇਕੁਮ ਅਸਲਾਮ ਬਿਆਨ, ਕਿਵੇਂ ਹੋ?
0: ਅੱਲਾ ਦਾ ਕਰਾਂ ਮੈਂ।
3: ਬਿਆਨ ਮੁਸਲਮ ਟਾਊਨ ਤੇ ਆਸਿਫ ਦਾ
0: ਕਰਾਂ ਜੀ। ਆਸਿਫ ਭਾਈ ਮੁਸਲਮ ਟਾਊਨ, ਤੂੰ ਕੀ ਕਹਿੰਦੇ ਹੋ ਅੱਜ ਦੇ ਟਾਪਿਕ ਤੇ ਆਸਿਫ ਭਾਈ? ਤੁਹਾਡਾ ਪਰਦੇਸ ਦੇ ਵਿੱਚ ਕੌਣ ਕੌਣ ਆਉਂਦਾ ਹੈ ਔਰ ਉਹਨਾਂ ਨੂੰ ਤੁਸੀਂ ਕਿਸ ਮੌਕੇ ਤੇ ਮਿਸ ਕਰਦੇ ਹੋ?
3: ਮਿਸ ਉਸ ਟਾਈਮ ਕਰਨੇ ਆ ਜਿਸ ਟਾਈਮ ਕੋਈ ਇਨਸਾਨ ਤੇ ਜ਼ਿਆਦਾਤਰ ਮੁਸ਼ਕਿਲ ਵਕਤ ਆ ਜਾਵੇ, ਜਾਂ ਈਦ ਦਾ ਮੌਕਾ ਆ ਜਾਵੇ, ਇਨਸਾਨ ਦਾ ਕੋਈ ਆਪਣਾ ਨਾ ਹੋਵੇ।
0: ਮਤਲਬ ਇਹ ਖੁਸ਼ੀ ਗਮੀ ਦੇ ਵਿੱਚ ਤੁਸੀਂ ਮਿਸ ਕਰਦੇ ਹੋ ਨਾ?
3: ਇਨਸਾਨ ਯਾਦ ਵੀ ਉਸ ਟਾਈਮ ਆਉਂਦਾ ਖੁਸ਼ੀ ਗਮੀ ਦੇ ਵਿੱਚ। ਇਨਸਾਨ ਫਿਰ ਫਿਰਦਾ ਹੀ ਰਹਿੰਦਾ ਹੈ ਨਾ
0: ਜੀ ਜੀ।
3: ਕਲਾਸ ਦੇ ਵਿੱਚ
0: ਤੁਹਾਡਾ ਕੌਣ ਰਹਿੰਦਾ ਪਰਦੇਸ਼ ਦੇ ਵਿੱਚ ਕੌਣ ਰਹਿੰਦਾ?
3: ਪਰਦੇਸ਼ ਦੇ ਵਿੱਚ ਕਾਫੀ ਰਿਸ਼ਤੇਦਾਰ ਰਹਿੰਦੇ ਨੇ, ਮੈਂ ਖੁਦ ਵੀ ਪਰਦੇਸ਼ ਦੇ ਵਿੱਚ ਹੀ ਰਹਿੰਦਾ ਵਾ, ਮੈਂ ਜ਼ਿਆਦਾ ਖੁਦ ਜੰਗ ਦਾ ਹੈਗਾ।
0: ਸਹੀ ਸਹੀ।
3: ਮਜ਼ਦੂਰੀ ਵਗੈਰਾ ਕਰਦਾ ਹੂੰ, ਅਲਹਮਦੁਲਿਲਾ।
0: ਚਲੋ ਸ਼ੁਕਰ ਸ਼ੁਕਰ, ਬਹੁਤ ਸ਼ੁਕਰੀਆ ਭਾਈ, ਬੜੀ ਮਿਹਰਬਾਨੀ,
3: ਬਹੁਤ ਸ਼ੁਕਰੀਆ।
0: ਅੱਲਾ ਹਾਫਿਜ਼। ਅੱਲਾ ਹਾਫਿਜ਼। ਅਸਲਾਮ ਅਲੈਕੁਮ।
4: ਵਾਲੇਕੁਮ ਸਲਾਮ
0: ਜੀ। ਬਿਸਮਿਲ੍ਲਾ
4: ਸਰ, ਉਸਮਾ ਬੋਲ ਰਹੀ ਹਾਂ
0: ਜੀ। ਉਸਮਾ ਖਾਨ ਸਾਹਿਬ ਕੀ ਹਾਲ ਹੈ?
4: ਬਹੁਤ ਅੱਛਾ ਹਾਲ ਹੈ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ, ਫੈਮਿਲੀ ਸਭ ਠੀਕ ਠਾਕ?
0: ਅੱਲਾ ਦਾ ਕਰਮ, ਅੱਲਾ ਦਾ
4: ਕਰਮ। ਬਾਕੀ ਜਵਾਨ ਸਭ ਨੂੰ ਈਦ ਮੁਬਾਰਕ, ਤੇ ਤੁਹਾਡਾ ਟਾਪਿਕ ਬਹੁਤ ਅੱਛਾ ਹੈ। ਉਹਦੇ ਵਿੱਚ ਵੀ ਇਹ ਹੀ ਕਹਾਂਗੀ ਕਿ ਮੇਰਾ ਭਾਈ ਬਾਹਰ ਹੁੰਦਾ ਸੋਚਿਆ,
0: ਜੀ ਜੀ
4: ਉਹਨੂੰ ਮਿਸ ਕਰੀਦਾ।
0: ਸਹੀ, ਤੇ ਫਿਰ ਈਦ ਵਾਲੇ ਦਿਨ ਤੁਸੀਂ ਫੋਨ ਕਰਦੇ ਹੋ ਜਾਂ ਉਹ ਕਰਦੇ ਨੇ?
4: ਨਹੀਂ, ਉਹ ਆਪਣੀ ਇੱਜ਼ਤ ਕਰ ਲੈਂਦੇ ਨੇ, ਅਸੀਂ ਉਹਨਾਂ ਨੂੰ ਆਪਣੀ ਇੱਜ਼ਤ ਕਰ ਲੈਂਦੇ।
0: ਸਹੀ ਸਹੀ ਸਹੀ ਸਹੀ,
4: ਉਹ ਪਹਿਲੇ ਕਰ ਲੈਂਦੇ ਨੇ ਸਾਨੂੰ ਆਪਣੀ ਇੱਜ਼ਤ।
0: ਠੀਕ,
4: ਉਹ ਸਾਡੀ ਈਦ ਹੁੰਦੀ ਫਿਰ ਅਸੀਂ ਕਰ ਲੈਂਦੇ ਆ, ਫਿਰ ਕੁਰਬਾਨੀ ਕਰਨੀ ਹੁੰਦੀ, ਫਿਰ ਉਹ ਵੀਡੀਓ ਵੀਡੀਓ ਬਣਾਉਣੀ, ਤੇ ਫਿਰ ਉਹ ਸਾਹਮਣੇ ਲਾਈਵ ਕਾਲ ਵੀਡੀਓ ਕਾਲ ਦੀ ਸਾਰੀ ਗੱਲਬਾਤ ਹੋ ਜਾਂਦੀ।
0: ਚਲ,
4: ਬਾਕੀ ਸਭ ਨੂੰ ਸਲਾਮ, ਸਭ ਨੂੰ ਐਡਵਾਂਸ ਈਦ ਮੁਬਾਰਕ।
0: ਖੈਰ ਮੁਬਾਰਕ,
4: ਤੁਹਾਡੀ ਪ੍ਰੋਗਰਾਮ ਦਾ ਬਹੁਤ ਇੰਤਜ਼ਾਰ ਰਹਿੰਦਾ, ਤੇ ਸਰ ਮਿਹਰਬਾਨੀ ਕਰੋ ਦੋ ਪ੍ਰੋਗਰਾਮ ਕਰ ਲਓ।
0: ਓਕੇ ਓਕੇ ਓਕੇ, ਥੈਂਕ ਯੂ ਥੈਂਕ ਯੂ, ਅੱਲਾ ਹਾਫਿਜ਼ ਅੱਲਾ
5: ਹਾਫਿਜ਼।
0: ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ, ਬਿਸਮਿਲ੍ਲਾ ਜੀ, ਕੀ ਹਾਲ ਹੈ ਤੁਹਾਡਾ, ਠੀਕ ਠਾਕ ਹੋ?
5: ਅੱਲਾ ਦਾ ਸ਼ੁਕਰ ਹੈ, ਫਸਟ ਟਾਈਮ ਮੈਂ ਨਹੀਂ ਕਾਲ ਕੀ ਹੈ, ਮੈਂ ਸੁਣਦੀ ਰਹਿਤੀ, ਲੇਕਿਨ ਕਭੀ ਨੰਬਰ ਮੇਰੇ ਮਿਲਾ ਹੀ ਨਹੀਂ, ਬਹੁਤ ਮੁਸ਼ਕਿਲ ਸੇ ਨੰਬਰ ਨੋਟ ਕੀਆ।
0: ਚਲੋ ਮਿਹਰਬਾਨੀ, ਮੈਨੂੰ ਅੱਛਾ ਲੱਗਾ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਆਏ ਹੋ, ਔਰ ਪਹਿਲੀ ਦਫਾ ਆਏ ਹੋ, ਵੈਲਕਮ ਆਖਦਾ, ਖੁਸ਼ ਆਮਦੀ ਦੱਸਦਾ, ਤੇ ਕੀ ਕਹਿੰਦੇ ਹੋ ਟਾਪਿਕ ਤੇ?
5: ਟਾਪਿਕ ਮੇਰਾ ਚਾਚੀ ਜੋ ਹੈ ਉਹ ਪ੍ਰਦੇਸ਼ ਮੈਂ, ਹਰ ਵਕਤ ਉਸਕੀ ਯਾਦ ਆਤੀ ਹੈ, ਖੱਟੇ ਹਮ ਸਾਥ ਮੇਂ ਖਾਨਾ ਖਾਤੇ ਥੇ, ਗੱਪ ਸ਼ਪ ਲਗਾਤੇ ਥੇ, ਅਬ ਵੋ ਦੂਰ ਹੈ, ਉਸਕੀ ਯਾਦ ਆਤੀ ਹੈ ਹਰ ਵਕਤ।
0: ਸਹੀ, ਹਰ ਵਕਤ ਉਨਕੋ ਮਿਸ ਕਰਤੇ ਰਹਤੇ ਹੈਂ। ਤੇ ਜ਼ਿਆਦਾ ਫੋਨ ਉਹ ਕਰਦੇ ਨੇ ਜਾਂ ਤੁਸੀਂ ਕਰਦੇ ਹੋ?
5: ਦੋਨੋਂ ਹੀ ਕਰਦੇ ਹਾਂ, ਹਮ ਨਾ ਕਰੇ ਵੋ ਕਰਤੇ ਹੈ, ਵੋ ਨਾ ਕਰੇ ਹਮ ਕਰਤੇ ਹੈ।
0: ਚਲੋ, ਜੀਤੇ ਰਹੇ ਔਰ ਪ੍ਰੋਗਰਾਮ ਦੇ ਵਿੱਚ ਆਉਂਦੇ ਰਹਿਣਾ ਤੁਸੀਂ
5: ਜੀ। 101 ਚੈਨਲ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।
0: ਜ਼ਿੰਦਾਬਾਦ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਸਲਾਮਤ ਰਹੋ, ਆਬਾਦ ਰਹੋ, ਔਰ ਇਸੇ ਤਰ੍ਹਾਂ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋ।
6: मैंने सुना है खानदानी मनसूबाबंदी के तरीकों से सेहत के मसाइल पैदा होते हैं।
7: फिर वही बात, पहले ही दो बच्चे हैं तुम्हारे, हालत देखो अपनी।
6: आपा, मैं तो वही कह रही हूँ ना जो लोग बातें करते हैं।
8: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
9: खानदानी मनसूबाबंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबाबंदी और सेहत से मुतालिक मशवरों और सहूलियात के लिए महकमा सेहत व आबादी के करीबी मराकज पर तशरीफ लाएं।
8: सोच को आजाद करो, खानदानी मनसूबाबंदी को आम करो।
10: मतवासन खानदान, खुशहाल पाकिस्तान, डायरेक्टरेट जनरल पॉपुलेशन वेलफेयर, महकमा सेहत व आबादी, हुकूमत पंजाब।
11: शुक्रिया, आपने FM 101 ट्यून किया।
0: लो जी, जमाल भाई साडे प्रोग्राम दे विच शामिल ने। जमाल भाई, थैंक यू सो मच, आबाद रहो, खुश रहो, वसदे रहो, जींदे रहो, और जिथे रहो तुसी अल्लाह पाक तुहानू खुशियां देवे। जमाल भाई आखदे ने भी ये टॉपिक बड़ा तलाक है, और इस टॉपिक ते गल ना करदे तां ज़्यादा अच्छा है, क्यों साडी अखां दे विचों आंसू तुसी कढांदे पए हो। काश परदेसी अपने प्यारियां नू अपने नाल लैके जा सकदे। ਜਮਾਲ ਭਾਈ, ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ, ਲੇਕਿਨ ਸਾਰੀ ਚੀਜ਼ਾਂ ਇਨਸਾਨ ਦੇ ਆਪਣੇ ਵਾਸਤੇ 'ਚ ਨਹੀਂ ਹੁੰਦੀਆਂ। ਅਸਲਾਮ ਅਲੈਕੁਮ।
12: ਵਾਲੇਕੁਮ ਸਲਾਮ, ਬਿਸਮਿਲ੍ਲਾ ਕਰੋ।
0: ਮੇਰੇ ਕੌਣ ਵੀਰ ਨੇ ਮੇਰੇ ਨਾਲ?
12: ਲਿਆਕਤ ਅਲੀ
0: ਜੀ। ਲਿਆਕਤ ਭਾਈ, ਕੀ ਹਾਲ ਏ?
12: ਸਾਨੂੰ ਤੇ ਤੁਸੀਂ ਪ੍ਰਦੇਸ਼ ਹੀ ਲੱਗਦੇ ਹੋ, ਹਫ਼ਤਾ ਇੰਤਜ਼ਾਰ ਕਰੀਦਾ, ਐਤਵਾਰ ਨੂੰ ਆ ਜਾਂਦੇ ਹੋ, ਮਾਸ਼ਾਅੱਲਾ।
0: ਦੇਖੋ ਨਾ, ਮੈਂ ਐਤਵਾਰ ਨੂੰ ਆ ਵੀ ਜਾਂਦਾ, ਹੁਣ ਅੱਜ ਜਦੋਂ ਮੈਂ ਆਇਆ ਤੇ ਹਨੇਰੀ ਜ਼ੋਰਾਂ ਸ਼ੋਰਾਂ ਦੀ ਸੀ, ਔਰ ਮੈਨੂੰ ਦੋ ਤਿੰਨ ਦਫ਼ਾ ਰਸਤੇ 'ਚ ਐਵੇਂ ਲੱਗਾ ਵੀ ਮੈਂ ਗਿਆ ਜੀ ਅੱਜ, ਲੇਕਿਨ ਉਹਦੇ ਬਾਵਜੂਦ ਮੈਂ ਪਹੁੰਚਿਆ।
12: ਪਤਾ ਕੀ ਹੈ
0: ਜੀ ਜੀ,
12: ਇਹ ਦੁਆਵਾਂ ਨੇ
0: ਜੀ ਜੀ,
12: ਇਹ ਸਾਰੇ ਜਿੰਨੇ ਵੀ ਆਪਣੇ
0: ਬਹੁਤ ਸ਼ੁਕਰੀਆ। ਤੇ ਦੱਸੋ ਟਾਪਿਕ ਤੇ, ਤੁਹਾਡਾ ਪਰਦੇਸ਼ ਕੌਣ ਹੁੰਦਾ ਹੈ, ਉਹਨੂੰ ਕਦੋਂ ਕਦੋਂ ਮਿਸ
12: ਕਰਦੇ
0: ਕਰਦੇ ਹੋ? ਇਹ ਦੱਸੋ,
12: ਆਪਣੇ ਰਿਸ਼ਤੇਦਾਰ ਹੀ ਹੈ ਨੇ ਜਿਹੜੇ ਥੋੜੇ ਥੋੜੇ ਦੂਰ ਰਹਿੰਦੇ ਨੇ, ਬਾਕੀ ਐਡਵਾਂਸ ਈਦ ਮੁਬਾਰਕ ਮੇਰੇ ਛੋਟੇ ਵੀ ਬਹੁਤਾ ਮੈਂ ਤੇ ਤੁਹਾਨੂੰ ਮਿਸ ਕਰਨਾ ਜ਼ਿਆਦਾ
0: ਬਹੁਤ ਸ਼ੁਕਰੀਆ ਸਰ ਜਜ਼ਾਕੱਲਾ ਅੱਲਾ ਹਾਫਿਜ਼
12: ਅੱਲਾ ਹਾਫਿਜ਼
0: ਲਓ ਜਨਾਬ ਲਿਆਕਤ ਬਾਈ ਦੀਆਂ ਮੁਹੱਬਤਾਂ ਹਨ ਕਿ ਆਖਦੇ ਨੇ ਮੈਂ ਤਾਂ ਜ਼ਿਆਦਾ ਤੁਹਾਨੂੰ ਮਿਸ ਕਰਦਾ ਮਿਹਰਬਾਨੀਆਂ ਨੇ ਔਰ ਸਾਡੀ ਕਿਹੜੀ ਔਕਾਤ ਹੈ ਦਰਅਸਲ ਤੁਹਾਡਾ ਆਪਣਾ ਹੀ ਅੱਛਾ ਪਾਨ ਨੇ ਅਸਲਾਮ ਵਾਲੇਕੁਮ
13: ਵਾਲੇਕੁਮ ਸਲਾਮ ਕੀ ਹਾਲ ਹੈ ਭਾਈ ਜਾਨ ਠੀਕ ਹੋ
0: ਬਿਸਮਿਲਾ ਕਰਾਂ ਕੌਣ ਨੇ ਸਾਡੇ ਨਾਲ
13: ਮੇਰਾ ਨਾਮ ਬਸ਼ੀਰ ਅਹਿਮਦ ਚੁੰਮੀ ਅਹਿਮਦ ਸਿੱਧੂ ਨਿਮਕ ਵਾਲਾ ਗੱਲ ਕਰ ਰਹੇ ਹਾਂ
0: ਜੀ ਕੀ ਕਹਿੰਦੇ ਹੋ ਤੁਹਾਡਾ ਪਰਦੇਸ ਵਿੱਚ ਕੌਣ ਹੈ ਤੇ ਕਦੋਂ ਕਦੋਂ ਮਿਸ ਕਰਦੇ ਹੋ
13: ਭਾਈ ਯਾਰ ਅਸੀਂ ਨਾ ਰਾਈ ਬਰਾਦਰੀ ਹੈਗੇ ਹਾਂ ਸਾਡੇ 12-13 ਨੇ
0: ਮਜ਼ਦੂਰ ਕੇ ਔਕਾਤ ਤੁਸੀਂ ਕਰ ਲਿਆ ਕਰੋ ਨਾ ਤੁਹਾਡੇ ਨਾਲ ਨਹੀਂ ਕਰਦੇ ਤੁਸੀਂ ਕਰ ਲਿਆ ਕਰੋ ਬਸ ਠੀਕ ਠੀਕ ਬਹੁਤ ਸ਼ੁਕਰੀਆ ਤੁਸੀਂ ਕਾਲ ਤੇ ਆਏ ਬਹੁਤ ਅੱਛਾ ਲੱਗਾ ਥੈਂਕ ਯੂ ਅੱਲਾਹ ਜੀ ਜੀ
13: ਉਹ ਵੀ ਨੀ ਮਿਲਦਾ
0: ਅੱਛਾ
13: ਹਾਂਜੀ ਇੱਕ ਭਾਈ ਆਇਆ ਦੁਬਈ ਵਿਚੋਂ ਉਹ ਬਿਲਕੁਲ
0: ਅਸਲਾਮ ਵਾਲੇਕੁਮ
14: ਵਾਲੇਕੁਮ ਅਸਲਾਮ ਸੱਚੀ ਹਾਲ ਨੇ
0: ਬਿਸਮਿਲ੍ਲਾ
14: ਸਰ ਤੁਹਾਡਾ ਪ੍ਰੋਗਰਾਮ ਤੇ ਸੁਣਦੇ ਰਹੀ ਦਾ ਕਾਲ ਨੀ ਮਿਲਦੀ
0: ਅੱਜ ਮਿਲ ਗਈ ਹੈ ਨਾ
14: ਪ੍ਰੋਗਰਾਮ ਚ ਕਾਲ ਮਿਲ ਗਈ ਹੈ
0: ਮਿਲ ਜਾਇਆ ਕਰੇਗੀ
14: ਕੀ ਹਾਲ ਚਾਲ ਹੈ ਪ੍ਰੋਗਰਾਮ ਤੁਹਾਡਾ ਬੜਾ ਅੱਛਾ ਕੋਈ ਆਪਦੇ ਯਾਰ ਕੋਈ ਟਾਈਮਿੰਗ ਸ਼ਾਮੀ ਵਧਾਓ ਕੋਈ ਪ੍ਰੋਗਰਾਮ ਨਾਲੇ ਵਧਾਓ ਕਿ ਕੀ ਐਫਐਮ ਵਾਲੇ ਵਿੱਚੋਂ ਖਾਲੀ ਉਹ ਜੋ
0: ਸ਼ੁਕਰ ਕਰੋ ਨਾ ਮੈਨੂੰ ਇੱਕ ਪ੍ਰੋਗਰਾਮ ਦਿੱਤਾ ਵੀ ਮੇਰਾ ਖੁਸ਼ ਜਸਨੇ ਚੁੱਪ ਕਰੋ ਨਾ ਦੱਸਿਆ ਕਿਸੇ ਨੂੰ
14: ਤੇ ਨਾਲੇ ਜਿਹੜਾ ਤੁਸੀਂ ਪਰਦੇਸੀਆਂ ਦਾ ਲਾਇਆ ਕਿ ਉਹ ਦਿਲ ਦੁਖਾਣ ਦੇ
0: ਬਾਕੀ
14: ਪ੍ਰੋਗਰਾਮ ਤੁਹਾਡਾ ਬੜਾ ਅੱਛਾ ਬੜੇ ਅੱਛੇ ਸਾਰੇ ਭੈਣ ਭਰਾ ਜਿਹੜੇ ਆਂਦੇ ਨੇ ਬੜੇ ਅੱਛੇ ਨੇ ਬੜੇ ਅੱਛੀ ਗੁਫ਼ਤਗੂ ਕਰਦੇ ਨੇ ਸਭ ਨੂੰ ਬਹੁਤ ਬਹੁਤ ਅਸਲਾਮ ਅਲੈਕੁਮ
0: ਵਾਲੇਕੁਮ
14: ਅਸਲਾਮ ਸਭ ਨੂੰ ਬਹੁਤ ਬਹੁਤ ਐਡਵਾਂਸ ਈਦ ਮੁਬਾਰਕ
0: ਠੀਕ ਹੋ ਗਿਆ
14: ਮੇਰੀ ਤਰਫੋਂ ਤੁਹਾਨੂੰ ਬਹੁਤ ਬਹੁਤ ਈਦ ਮੁਬਾਰਕ
0: ਟਾਪਿਕ ਤੇ ਦੱਸੋ ਨਾ ਸਰ ਟਾਪਿਕ ਤੇ ਦੱਸੋ ਤੁਹਾਡਾ ਪਰਦੇਸ ਇੱਕ ਕੌਣ ਹੈ
14: ਸਾਡੇ ਪਰਦੇਸ ਵਿੱਚ ਭਤੀਜੇ ਵਗੈਰਾ ਆਏ ਨੇ ਭਾਂਜੇ ਵਗੈਰਾ ਹੈ ਮਤਲਬ ਕਿ ਤੇ ਉਹ ਮਾਸ਼ਾਅੱਲਾ ਆਉਂਦੇ ਰਹਿੰਦੇ ਨੇ ਮਤਲਬ ਮਿਲਦੇ ਰਹਿੰਦੇ ਨੇ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਲੇਕਿਨ ਜਿਸਲੇ ਕੋਈ ਖੁਸ਼ੀ ਗਮੀ ਦਾ ਮੌਕਾ ਆਉਂਦਾ ਫਿਰ ਉਹ ਜ਼ਿਆਦਾ ਯਾਦ ਆਉਂਦੇ ਨੇ ਜ਼ਾਹਰੀ ਗੱਲ ਕਿ ਉਹਨਾਂ ਤੋਂ ਬਗੈਰ ਤੇ ਫਿਰ ਬੰਦਾ ਹੁੰਦਾ ਨਾ ਜ਼ਾਹਰ ਦੂਰ ਵਾਲਿਆਂ ਦੀ ਤੇ ਫਿਰ ਯਾਦ ਤੇ ਫਿਰ ਆਉਂਦੀ ਰਹਿੰਦੀ ਹੈ ਨਾ
0: ਬਿਲਕੁਲ ਠੀਕ ਹੈ
14: ਇਹਦੇ ਵਿੱਚ ਤੇ ਕੋਈ ਮਤਲਬ ਕਿ
0: ਹਾਏ ਬਾਂਗੀ ਕੁੱਕੜ ਪਕਾ ਰੱਖਸਾ ਹੋਏ ਹੋਏ ਅਸਲਾਮ ਅਲੈਕੁਮ
15: ਵਾਲੇਕੁਮ ਅਸਲਾਮ ਜਵੇਦ ਭਾਈ ਕੀ ਹਾਲ ਹੈ ਠੀਕ ਠਾਕ ਹੋ
0: ਅੱਲਾ ਦਾ ਕਰਮ ਤੁਸੀਂ ਕੌਣ ਬੋਲਦੇ ਪਏ ਹੋ ਮੇਰੇ ਨਾਲ
15: ਮੇਰੇ ਜਾਣਾ ਇਫਤਖਾਰ ਚੋਰਕੋੜ ਵਾਲਾ ਲਾਹੌਰ ਤੋਂ ਬੋਲ ਰਹੇ ਆ
0: ਜੀ ਬਿਸਮਿਲ੍ਲਾ ਬਿਸਮਿਲ੍ਲਾ
15: ਹੋਰ ਸੁਣਾਓ ਠੀਕ ਠਾਕ
0: ਠੀਕ ਠਾਕ ਦੱਸੋ ਕੌਣ ਹੈ ਤੁਹਾਡਾ ਪਰਦੇਸ ਹੈ ਤੇ ਉਹਨੂੰ ਕਦੋਂ ਕਦੋਂ ਮਿਸ ਕਰਦੇ ਹੋ
15: ਚ ਭਾਈ ਜੀ ਪਰਦੇਸ ਚ ਬੰਦੇ ਤੇ ਬੜੇ ਹਨ ਲੇਕਿਨ ਬਸ ਦੂਰੋਂ ਨੇ ਰਿਸ਼ਤੇਦਾਰ ਹਨ
0: ਲੋਕ
15: ਕਹਿੰਦੇ ਨੇ ਉਹ ਬੰਦਾ ਘਰੋਂ ਨਿਕਲਦਾ ਤੇ ਪਰਦੇਸੀ ਥੀ ਗਿਆ
0: ਬਿਲਕੁਲ ਐਵੇਂ ਗੱਲ ਬਿਲਕੁਲ ਐਵੇਂ ਗੱਲ
15: ਉਹ ਆਦਨ ਕਹਿੰਦੇ ਕੰਦੋ ਪਾਰ ਪਰਦੇਸ ਪਾਕਿਸਤਾਨ ਤੋਂ ਬਾਹਰ ਜਾਊ ਤੇ ਬੰਦਾ ਜਾਵੇ ਤੇ ਮੁੜ ਤੇ ਆ ਕੇ ਪਰਦੇਸੀ ਹੋ ਗਿਆ ਤੇ ਪਾਕਿਸਤਾਨ ਚ ਰਹਿ ਕੇ ਤੇ ਨਹੀਂ ਆਖਣਾ ਚਾਹੀਦਾ
0: ਠੀਕ ਹੋ ਗਿਆ ਸਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ
15: اور اللہ پاک پوچھ رکھے تو سلامت رہو.
16: وعلیکم السلام. اللہ حافظ. اللہ حافظ. السلام علیکم.
17: وعلیکم السلام. اینڈ السلام علیکم ایف ایم 101 ریڈیو پاکستان کے سبھی سننے والوں کو میری طرف سے ویلکم خوش آمدید جی.
16: بہت شکریہ. کون ہے ساڈے نال؟
17: میں امارا بیگ بات کر رہی ہوں.
16: جی جی امارا جی ٹھیک ہو تسی؟ خیریت ہے؟ اللہ دا کرم تے. دسو بھی تہاڈا پردیس وچ کون ہوندا؟ کدوں کدوں مس کردے ہو؟
17: کزنز وغیرہ ہیں. جب کوئی خوشی غمی کا موقع آتا ہے نا شادیاں, ابھی پچھلے دن ان کے کزن ہیں خالہ کے بیٹے, تو ان کے چھوٹے بھائیوں کی شادی تھی, تو ہم لوگ سب نے بہت مس کیا بھائی کو.
16: صحیح صحیح صحیح صحیح.
17: ہاں جی. اور جب پچھلے سال ان کے فادر کی ڈیتھ ہوئی تو دونوں بھائی بیٹھ تھے, نہیں آ سکے, نہیں اپنے ابو کا چہرہ نہیں دیکھ سکے وہ. تو پھر اس طرح جب اس طرح کے موقع آتے ہیں نا پھر
16: ہاں ظاہر ہے پھر بندہ مس کرتا ہے. ٹھیک ہو گیا.
17: اور بہت اچھا لگا.
16: بہت شکریہ.
17: بہت اچھا شو کرتے ہیں ماشاء اللہ سے. پری آنٹی کو, میرے انکل کو, حنیف انکل کو, تمام سننے والوں کو جہاں تک میری اور آپ کی آواز جا رہی ہے, ایڈوانس حج کی مبارک, عید کی مبارک.
16: بہت شکریہ. بہت شکریہ. اللہ حافظ. اللہ حافظ.

0: ਅਸਲਾਮ ਵਾਲੇਕੁਮ ਜੀ, ਕੌਣ ਹੈ ਸਾਡੇ ਨਾਲ?
1: ਨਲਾਇਕ
0: ਕਲਰ ਜਾਂ ਨਲਾਇਕ ਸ਼ਾਗਿਰਦ, ਬਦਲੋ ਨਹੀਂ ਗੱਲ ਹੁਣ। ਅਸਲਾਮੁਅਲੈਕੁਮ।
2: ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਹੋ?
0: ਬਿਸਮਿਲ੍ਲਾ।
2: ਬੋਧੀ ਜੱਟ ਗੱਲ ਕਰ ਰਿਹਾ ਸਰ।
0: ਹਾਂ, ਮੈਂ ਆਪਣੇ ਵੀਰ, ਮੇਰੇ ਵੀਰ, ਵੈਲਕਮ।
2: ਅੱਜ ਸਰ ਕੀ ਹਾਲ ਹੈ? ਠੀਕ ਹੋ ਨਾ?
0: ਸਭ ਠੀਕ ਹੈ। ਦੱਸੋ, ਟਾਪਿਕ ਤੇ ਗੱਲ ਕਰੋ ਨਾ।
2: ਸਰ ਮੇਰਾ ਭਾਂਜਾ ਹੁੰਦਾ ਬਾਹਰ ਸਰ, ਤੇ ਇੱਕ ਮੇਰਾ ਦੋਸਤ ਹੈ ਪੀਰ ਜੱਜ ਸ਼ਾਹ।
0: ਅੱਛਾ।
2: ਮੈਂ ਆਪਦੇ ਦੋਸਤ ਨੂੰ ਬਹੁਤ ਮਿਸ ਕਰਨਾ ਸਰ, ਤੇ ਉਹ ਤੁਹਾਡਾ ਪ੍ਰੋਗਰਾਮ ਸਰ ਸੁਣ ਰਹੇ ਨੇ। ਮੇਰੀ ਹਾਲੇ ਥੋੜੀ ਦੇਰ ਪਹਿਲੇ ਉਹਦੇ ਨਾਲ ਗੱਲ ਹੋਈ ਹੈ।
0: ਠੀਕ ਹੋ ਗਿਆ, ਠੀਕ ਹੋ ਗਿਆ।
2: ਹਾਂਜੀ ਸਰ, ਤੇ ਉਹਨੂੰ ਖਸੂਸੀ ਸਲਾਮ ਸਰ, ਤੁਹਾਡਾ ਬੜਾ ਪ੍ਰੋਗਰਾਮ ਸ਼ੌਕ ਨਾਲ ਸੁਣਦਾ ਜੀ।
0: ਚਲੋ ਚਲੋ, ਉਹਨਾਂ ਦਾ ਨਾਮ ਕੀ ਹੈ?
2: ਜੱਜ ਸ਼ਾਹ।
0: ਜੱਜ ਸ਼ਾਹ, ਕੀ ਹਾਲ ਏ? ਠੀਕ ਠਾਕ ਹੋ? ਖੁਸ਼ਬਾਸ਼ ਹੋ? ਆਇਆ ਕਰੋ ਮੇਰੇ ਪ੍ਰੋਗਰਾਮ ਵਿੱਚ ਵੀ, ਠੀਕ ਹੈ?
2: ਸਰ ਅਸਲ ਦੇ ਵਿੱਚ ਪੜਿਆ ਨਹੀਂ ਉਹਨੇ, ਤੇ ਤੁਹਾਨੂੰ ਮੈਸੇਜ ਕਰਦਾ ਸਰ। ਉਹ ਕਾਲ ਸ਼ਾਲ ਕਰਦੇ ਉੱਥੋਂ ਬਾਹਰੋਂ, ਕਾਲ ਮਸਕਤ ਹੁੰਦਾ ਸਰ।
0: ਓਕੇ ਓਕੇ, ਮੇਰਾ ਸਲਾਮ ਹੋ ਗਿਆ ਉਹਨਾਂ ਦੇ ਵਾਸਤੇ, ਦੁਆ ਹੋ ਗਈ ਕਿ ਅੱਲਾਹ ਪਾਕ ਉਹਨਾਂ ਨੂੰ ਮਹਿਫੂਜ਼ ਰੱਖੇ।
2: ਸਲਾਮ ਸੁਣ ਲੈਣ ਸਰ ਮੇਰਾ ਸਲਾਮ, ਤੇ ਰਾਓ ਨਿਆਜ਼ ਡਰਾਈਵਰ, ਤੇ ਰਜ਼ਾ ਚੌਧਰੀ, ਤੇ ਸ਼ਰਾਰਾ ਮੁਗਲ, ਲਤੀਫ ਮੁਗਲ, ਬੱਬਰ ਸ਼ੇਰ, ਤੇ ਪਾਕਿਸਤਾਨ ਜ਼ਿੰਦਾਬਾਦ, ਸਭ ਸੁਣਨ ਵਾਲਿਆਂ ਨੂੰ ਸਲਾਮ।
0: ਪਾਕਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਲਓ ਜੀ, ਜਮਾਲ ਬਾਈ ਦੇ ਮੈਸੇਜ ਆ ਰਹੇ ਨੇ। ਜਮਾਲ ਬਾਈ ਪ੍ਰੋਗਰਾਮ ਨੂੰ ਬਹੁਤ ਮਿਸ ਕਰ ਰਹੇ ਨੇ, ਯਾਦ ਕਰ ਰਹੇ ਨੇ। ਜਮਾਲ ਬਾਈ, ਥੈਂਕ ਯੂ। ਅਸਲਾਮ ਅਲੈਕੁਮ।
3: ਵਾਲੇਕੁਮ ਸਲਾਮ, ਕੀ ਹਾਲ ਹੈ?
0: ਠੀਕ ਠਾਕ ਅਲਹਮਦੁਲਿਲਾ, ਅਲਹਮਦੁਲਿਲਾ। ਮਲਕ ਖੇਲ ਫਰਾਮ ਕੁਇਟਾ।
3: ਬਿਲਕੁਲ, ਕੀ ਹਾਲ ਹੈ ਆਪਕੇ?
0: ਅੱਲਾ ਦਾ ਕਰਮ, ਤੁਸੀਂ ਸੁਣਾਓ।
3: ਸ਼ੁਕਰ ਹੈ, ਤੁਹਾਡੀ ਸ਼ੌਕ ਸੁਣ ਕੇ ਬੜਾ ਚੰਗਾ ਲੱਗ ਰਿਹਾ ਹੈ।
0: ਮਿਹਰਬਾਨੀ ਮਿਹਰਬਾਨੀ। ਕਿੱਥੇ ਹੋ? ਲਾਹੌਰ ਹੋ? ਕੁਇਟਾ ਹੋ?
3: ਇਨਸ਼ਾਅੱਲਾ ਜਮ 5 ਵਜੇ ਸਵੇਰ ਵਾਲੇ।
0: ਹਾਂ, 5 ਵਜੇ ਨਿਕਲਨੇ ਵਾਲਾ। ਸਹੀ ਹੋ ਗਿਆ, ਸਹੀ ਹੋ ਗਿਆ। ਕਮਾਈ ਸਹੀ ਕਰ ਲਈ ਹੈ ਲਾਹੌਰ ਸੇ?
3: ਬਸ ਸ਼ੁਕਰ ਅਲਹਮਦੁਲਿਲਾ।
0: ਚਲੋ, ਸ਼ੁਕਰ ਹੀ ਕਰਨਾ ਚਾਹੀ। ਪ੍ਰਦੇਸ਼ ਮੇ ਕੌਣ ਕੌਣ ਹੈ? ਕਿਸ ਕਿਸ ਕੋ ਮਿਸ ਕਰਤੇ ਹੈ? ਕਬ ਮਿਸ ਕਿਉਂ ਕਰਤੇ ਹੈ?
3: ਬਸ ਪ੍ਰਦੇਸ਼ ਮੇ ਜੋ ਇਧਰ ਹਮਾਰਾ ਮਾਮੂ ਕੇ ਬੇਟੇ ਵੋ UAE ਮੇ ਉਸਕਾ ਬਹੁਤ ਜ਼ਿਆਦਾ ਮਿਸ ਕਰੇ।
0: ਅੱਛਾ, UAE ਮੇ ਹੈ, ਮਿਸ ਕਰਦੇ ਹੋ, ਤੇ ਫਿਰ ਰਾਬਤਾ ਵੀ ਕਰਦੇ ਹੋ? ਚਲੋ, ਜਬ ਵੋ ਆਤੇ ਹੈ ਤੋ ਆਪਕੇ ਲਈ ਕਿਆ ਲੈ ਆਤੇ ਹੈ?
3: ਬਸ ਉਹ ਕਭੀ ਖੁਸ਼ਬੂ ਲਾਤੇ, ਕਭੀ ਵਾਚ ਲਾਤੇ, ਇਸ ਤਰ੍ਹਾਂ ਚੀਜ਼ਾਂ ਲਾਤੇ।
0: ਚਲੋ ਠੀਕ ਹੋ ਗਿਆ, ਬਹੁਤ ਸ਼ੁਕਰੀਆ ਬਾਈ, ਬਹੁਤ ਸ਼ੁਕਰੀਆ।

0: मैंने सुना है खानदानी मनसूबाबंदी के तरीकों से सेहत के मसाइल पैदा होते हैं।
1: फिर वही बात, पहले ही दो बच्चे हैं तुम्हारे, हालत देखो अपनी।
0: पापा मैं तो वही कह रही हूँ ना जो लोग बातें करते हैं।
2: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
3: खानदानी मनसूबाबंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबाबंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ लाएं।
2: सोच को आजाद करो, खानदानी मनसूबाबंदी को आम करो।
4: मतबासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत आबादी, हुकूमत पंजाब।
5: शुक्रिया, आपने FM 101 ट्यून किया।
6: लो जी, परदेशियां दी गल हो रही है, वेखदे हां अगले कॉलर कौन ने की कहंदे ने। अस्सलाम वालेकुम जी।
7: ओ जी वालेकुम सलाम साडे मोहतरम
6: शहजाद भाई। शहजाद भाई वेलकम वेलकम, खुश आमदीद। ते की कहंदे हो?
7: बड़ी मेहरबानी, मेनू बड़ी खुशी हुई है। पहले नंबर ते तुहाडा शुक्रिया था, कारना तुसी गाना लाता
6: सही हो गया।
7: ते वैसे वैसे ਸਾਡਾ ਤੇ ਕੋਈ ਨਹੀਂ ਹੈਗਾ ਪਰਦੇਸੀ, ਤੇ ਤੁਹਾਨੂੰ ਅੱਜ ਛੋਟਾ ਜਿਹਾ ਡਾਇਲੌਗ ਮੌਲਾ ਜੱਟ ਦਾ ਸੁਣਾ ਦਿੰਦਾ।
6: ਜਲਦੀ ਜਲਦੀ ਜਲਦੀ ਜਲਦੀ।
7: ਅੱਛਾ ਜੀ। ਓ ਡੂਰੀ ਹਲੇ ਵੀ ਵੇਲੇ ਓਏ, ਮੇਰੀਆਂ ਸ਼ਰਤਾਂ ਮੰਨ ਕੇ ਮੱਖੇ ਨੰਗੇ ਕਿਤੇ ਸਿਰ ਦਾ ਕੁਫਾਰਾ ਤਾਂ ਕੱਲ ਓਏ, ਜੇ ਮੇਰੀ ਡੱਬ ਚੁੱਕ ਦਾਸਾ ਬਾਹਰ ਆ ਗਿਆ ਤੇ ਸੌ ਰੱਬ ਦੀ ਕੋਈ ਟੋਲੀ ਚੁੱਕਣ ਵਾਸਤੇ ਨੱਚ ਨਹੀਂ ਲੱਭਣਾ।
6: ਹਾਏ, ਲੁੱਟ ਲਿਆ ਜੇ, ਲੁੱਟ ਲਿਆ ਜੇ, ਲੁੱਟ ਲਿਆ ਜੇ। ਬਹੁਤ ਸ਼ੁਕਰੀਆ ਜੀ,
7: ਬੜੀ ਮਿਹਰਬਾਨੀ, ਬੜਾ ਚੰਗਾ ਪ੍ਰੋਗਰਾਮ ਸਾਹ ਜਿਹੜਾ ਜਿਹਨੇ ਸਾਡੇ ਭੈਣ ਭਰਾ ਦੇ ਸਾਰੇ ਅਰਸਲਾਮ।
6: ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜੀ, ਆਖਰੀ ਦੋ ਕਾਲਾਂ ਲੈਂਦੇ ਹਾਂ ਜੀ, ਦੀ ਕਿਸਮਤ ਹੋਈ। ਆਖਰੀ ਦੋ ਕਾਲਾਂ ਜਨਾਬ। ਅਸਲਾਮ ਵਾਲੇਕੁਮ।
8: ਵਾਲੇਕੁਮ ਸਲਾਮ ਜਨਾਬ, ਜਵੇਦ ਆਪਣਾ ਗਲਾਵਣੀ ਸਾਹਿਬ ਜਿੰਦਾਬਾਦ।
6: ਬਿਸਮਿਲ੍ਲਾ ਜੀ, ਕੌਣ ਨੇ ਸਾਡੇ ਨਾਲ?
8: ਮਗਫਰਤ
6: ਕਰੇ, ਦਰਜਾਤ ਬੁਲੰਦ ਕਰੇ ਜੀ।
8: ਯਾਨੀ ਕਿ ਅਸੀਂ ਉਹਨਾਂ ਦੀ ਗੈਰ ਮੌਜੂਦਗੀ ਆਪਣੀ ਪਰਵਰਿਸ਼ ਕੀਤੀ ਔਰ ਆਪਣੀ ਮਾਂ ਦੀ ਪਰਵਰਿਸ਼ ਕੀਤੀ ਔਰ ਬਹੁਤ ਅੱਛੇ ਜਨਮਦਿਨ ਗੁਜ਼ਾਰਨੇ। ਫਿਰ
6: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
8: ਸਭ ਨੂੰ ਸਲਾਮ ਲਗਨ ਜਨਾਬ।
6: ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ। ਲਓ ਜੀ, ਆਖਰੀ ਕਾਲ ਲੈਣੀ ਹੈ, ਜਿਸ ਦੀ ਆਖਰੀ ਕਾਲ ਮਿਲ ਗਈ ਜੀ, ਦੀ ਕਿਸਮਤ ਹੋਈ। ਬਾਕੀਆਂ ਫਿਰ ਆ ਫਿਰ ਮਿਲਾਉਣ ਦੀ ਕੋਈ ਜ਼ਰੂਰਤ ਨਹੀਂ ਹੋਏ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ।
9: ਵਾਲੇਕੁਮ ਸਲਾਮ, ਕੀ ਹਾਲ ਹੈ ਗੁਲਾਮ ਜਵੇਦ ਭਾਈ?
6: ਬਿਸਮਿਲ੍ਲਾ, ਕੌਣ ਨੇ ਸਾਡੇ ਨਾਲ?
9: ਮੈਂ ਸਾਜਦਾ ਬਾਤ ਕਰ ਰਹੀ ਹੂੰ
6: ਜੀ। ਸਾਜਦਾ ਜੀ, ਠੀਕ ਹੋ ਤੁਸੀਂ? ਖੈਰੀਅਤ ਤੇ?
9: ਹਾਂਜੀ, ਸ਼ੁਕਰ ਅਲਹਮਦੁਲਿਲਾ, ਆਪ ਕੈਸੇ ਹੈ?
6: ਬਿਹਤਰੀਨ। ਟਾਪਿਕ ਤੇ ਗੱਲ ਕਰੋ ਨਾ, ਦੱਸੋ ਪਰਦੇਸ ਵਿੱਚ ਕੌਣ ਹੁੰਦਾ ਹੈ, ਕਦੋਂ ਮਿਸ ਕਰਦੇ?
9: ਹਾਂਜੀ, ਪਰਦੇਸ ਨੂੰ ਪਹਿਲੇ ਮੇਰੇ ਬੜੇ ਭਾਈ ਗਏ ਥੇ ਔਰ ਮੇਰਾ ਕਜ਼ਨ ਗਿਆ ਥਾ, ਦੋਨੋਂ ਇਕੱਠੇ ਗਏ ਥੇ ਤੋ ਬੜੇ ਭਾਈ ਆ ਗਏ, ਕਜ਼ਨ ਹੈ, ਕਜ਼ਨ ਕੋ ਬਹੁਤ ਜ਼ਿਆਦਾ ਮਿਸ ਕਰਤੇ ਹੈਂ, ਅਭੀ ਦਾਰੀ ਈਦ ਪੇ ਵੀ ਮਿਸ ਕਰ ਰਹੇ ਹੈਂ ਬਹੁਤ ਜ਼ਿਆਦਾ।
6: ਚਲੋ ਸਾਜਦਾ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
9: ਹਾਂਜੀ, ਆਪਕਾ ਸ਼ੋਰ ਜ਼ਬਰਦਸਤ ਹੈ ਔਰ ਹਮਨਾ ਤਾਂ ਸਲਾਮ ਕਹਿਣਾ ਚਾਹੂੰਗੀ ਰਿਮਸ਼ਾ ਕਮਲਨਾਥ ਕੋ ਔਰ ਜਿਤਨੇ ਵੀ ਸਭ ਕੋ ਮੇਰੀ ਤਰਫ ਸੇ ਅਸਲਾਮ ਅਲੈਕੁਮ।
6: ਵਾਲੇਕੁਮ ਅਸਲਾਮ, ਤੁਹਾਡੇ ਸਲਾਮ ਪਹੁੰਚ ਗਏ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ।
9: ਅੱਲਾ ਹਾਫਿਜ਼,
6: ਅੱਲਾ ਹਾਫਿਜ਼। ਲਓ ਜਨਾਬ, ਇਹ ਹਾਈ ਪ੍ਰੋਗਰਾਮ ਜਿਹੜਾ ਮੈਂ ਤੁਹਾਡੇ ਅੱਗੇ ਰੱਖਿਆ, ਤੁਸੀਂ ਪ੍ਰੋਗਰਾਮ ਨੂੰ ਆਪ ਰੰਗ ਲਾਇਆ, ਆਪ ਖੁਸ਼ਬੂ ਭਰੀ, ਆਪ ਸੋਹਣਾ ਕੀਤਾ ਔਰ ਆਪ ਪ੍ਰੋਗਰਾਮ ਨੂੰ ਸਜਾਇਆ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਪ੍ਰੋਗਰਾਮ ਦਾ ਵੇਲਾ ਗਿਆ, ਮੌਕਾ ਅਗਰ ਸਾਹਵਾਂ ਨੇ ਕੀਤੀ ਵਫਾ, ਜ਼ਿੰਦਗੀ ਰਹੀ ਬਾਕੀ, ਅਤੇ ਅਗਲੇ ਹਫ਼ਤੇ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਸਾਂ। ਉਦੋਂ ਤੱਕ ਰੱਬ ਰਾਖਾ ਅਤੇ ਅੱਲਾ ਬੇਲੀ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਤੇਰਾ ਜੂਨ PC ਹੋਟਲ ਲਾਹੌਰ ਆਈਏ ਔਰ ਦੇ ਅਲਸ਼ਫਾ ਟਰਸਟ ਆਏ ਹਸਪਤਾਲ ਕਾ ਸਾਥ ਕਿਸੀ ਕੀ ਜ਼ਿੰਦਗੀ ਕਾ ਅੰਧੇਰਾ ਹਮੇਸ਼ਾ ਕੇ ਲਈ ਮਿਟਾਨੇ ਮੇਂ ਆਪਣਾ ਹਿੱਸਾ ਡਾਲੇ ਮਜ਼ੀਦ ਮਾਲੂਮਾਤ ਟਿਕਟ ਔਰ ਟੇਬਲ ਕੀ ਬੁਕਿੰਗ ਕੇ ਲਈ ਅਭੀ ਹਮਾਰੀ ਵੈਬਸਾਈਟ ਵਿਜ਼ਿਟ ਕਰੇਂ www.alshifaeye.org
2: ਆਪਾ ਮੈਨੇ ਸੁਣਾ ਹੈ ਖਾਨਦਾਨੀ ਮਨਸੂਬਾ ਬੰਦੀ ਕੇ ਤਰੀਕੋਂ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ
3: ਫਿਰ ਵਹੀ ਬਾਤ ਪਹਿਲੇ ਹੀ ਦੋ ਬੱਚੇ ਹੈ ਤੁਹਾਰੇ ਹਾਲਤ ਦੇਖੋ ਆਪਣੀ
2: ਆਪਾ ਮੈਂ ਤਾਂ ਉਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ
4: ਇਹ ਸਭ ਗਲਤ ਫਹਿਮੀਆਂ ਹੈ ਹਰ ਸੁਣੀ ਸੁਣਾਈ ਬਾਤ ਸੱਚ ਨਹੀਂ ਹੋਤੀ ਮਨਸੂਬਾ ਬੰਦੀ ਕੇ ਤਰੀਕੋਂ ਸੇ ਸਿਹਤ ਪਰ ਕਿਸੀ ਵੀ ਕਿਸਮ ਕਾ ਬੁਰਾ ਅਸਰ ਨਹੀਂ ਪੜਤਾ
5: خاندانی منصوبہ بندی صحت مند ماں صحت مند بچے اور خوشحال زندگی کی ضمانت ہے خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں
6: سوچ کو آزاد کرو خاندانی منصوبہ بندی کو عام کرو
7: متوازن خاندان خوشحال پاکستان ڈائریکٹریٹ جنرل پاپولیشن ویلفیئر محکمہ صحت و آبادی حکومت پنجاب
1: سوچئے جب دنیا سنائی تو دے مگر دکھائی نہ دے لاہور جہاں ہر گلی میں ایک کہانی ہے لیکن کچھ آنکھیں ایسی بھی ہیں جن کی روشنی دھندلا چکی ہے لیکن اب نہیں 13 جون الشفا ٹرسٹ آئے ہسپتال انہی آنکھوں کا نور واپس لوٹانے اب آ رہا ہے آپ کے شہر لاہور میں

0: السلام علیکم. رات کے 8 بجے ہیں. یہ ریڈیو پاکستان ہے. خبرنامے کے ساتھ حاضر ہیں ترنم حامد
1: اور شہریار احمد.
0: پہلے اہم خبروں کا خلاصہ.
1: وزیراعظم نے چینی کمپنیوں کو سرمایہ کار دوست پالیسیوں سے فائدہ اٹھاتے ہوئے اپنی صنعتیں پاکستان منتقل کرنے کی دعوت دی ہے.
0: شہباز شریف میں صوبہ زیجیانگ کے شہر ہانگژو میں اپنی سرکاری مصروفیات ختم ہونے کے بعد آج بیجنگ پہنچے.
1: نائب وزیراعظم نے کہا ہے کہ حکومت اقتصادی بحالی، صنعتی توسیع اور پائیدار ترقی کے ایجنڈے پر عمل پیرا ہے.
0: پاکستان اور چین نے بیٹری سیل تیار کرنے اور جدید توانائی کی ٹیکنالوجیز میں ممکنہ تعاون کا جائزہ لینے کے لیے مشترکہ ورکنگ گروپ بنانے پر اتفاق کیا ہے.
1: سمال اینڈ میڈیم انٹرپرائز ڈیولپمنٹ اتھارٹی اور چین کے علی بابا گروپ نے پاکستان کی ڈیجیٹل معیشت کو فروغ دینے کے لیے مفاہمت کی ایک یادداشت پر دستخط کیے ہیں.
2: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر. دا بگیسٹ ایف ایم ریڈیو نیٹورک آف پاکستان. ٹیون ان ٹو دا ون ابو ایف ایم 101.1.
3: For latest news headlines after every 1 hour, tune into FM 101, the channel of Radio Pakistan. Radio Pakistan.
4: There's music, and then there's magic. One above FM 101.
5: Aur ab waqt hai commercial break ka.
6: 13 June, PC Hotel Lahore, آئیے اور دیں الشفا ٹرسٹ آئی ہسپتال کا ساتھ. کسی کی زندگی کا اندھیرا ہمیشہ کے لیے مٹانے میں اپنا حصہ ڈالیں. مزید معلومات، ٹکٹ اور ٹیبل کی بکنگ کے لیے ابھی ہماری ویب سائٹ وزٹ کریں www.alshifaeye.org.
7: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو. یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے. نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں. ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں. اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی. وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں. اس کے بعد نادرا دفتر تشریف لائیں اور متوفی کا شناختی کارڈ منسوخ کرائیں. نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں. نادرا، آپ کی شناخت، آپ کی پہچان.
8: آپا، میں نے سنا ہے خاندانی منصوبہ بندی کے طریقوں سے صحت کے مسائل پیدا ہوتے ہیں.
9: پھر وہی بات، پہلے ہی 2 بچے ہیں تمہارے، حالت دیکھو اپنی.
8: آپا، میں تو وہی کہہ رہی ہوں نا جو لوگ باتیں کرتے ہیں.
10: یہ سب غلط فہمیاں ہیں، ہر سنی سنائی بات سچ نہیں ہوتی. منصوبہ بندی کے طریقوں سے صحت پر کسی بھی قسم کا برا اثر نہیں پڑتا.
11: خاندانی منصوبہ بندی صحت مند ماں، صحت مند بچے اور خوشحال زندگی کی ضمانت ہے. خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں.
12: سوچ کو آزاد کرو، خاندانی منصوبہ بندی کو عام کرو.
13: متوازن خاندان، خوشحال پاکستان. ڈائریکٹریٹ جنرل پاپولیشن ویلفیئر، محکمہ صحت و آبادی، حکومت پنجاب.
6: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून, अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
14: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोनी भैन भ्राओ, तुहाडी भैन यानी इस प्रोग्राम दी मेज़बान साइमा तुहाडी खिदमत विच ओ प्रोग्राम लेके आई है जिदे विच साडे मुल्क दे मन्ने परमन्ने तबीब प्रोफेसर सुलेमान साहब तशरीफ लियांदे ने, जेड़े यूनानी मेडिकल कॉलेज दे साबिक वाइस प्रिंसिपल भी ने ते इन्हां नूं कई वारी गोल्ड मैडल भी मिले है। सोनी भैन भ्राओ, इस तों पहलां कि प्रोफेसर सुलेमान होरां नाल गल्लबात की जावे, तुसीं कागज़ पेंसिल संभालो ते लिखो साडा पता। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160 यानी 042-377-27160। मोबाइल नंबर है 0300-414-2608 यानी 0300-414-2608। ते साडा ईमेल एड्रेस है suleiman.dawakhana@gmail.com। जी भैन भ्राओ, इंतजार दा वेला मुक गया ते तुहाडी मुलाकात करवाने आ जनाब प्रोफेसर सुलेमान साहब नाल। सुलेमान साहब जी आया नू, सुनाओ की हाल चाल है।
15: समय जी रब दी मेहरबानी नाल हाल ते बिल्कुल ठीक है, पर चाल कुछ बिगड़ी हुई है क्योंकि मैं अज ही नवे बूट पाए ने।
14: सुलेमान साहब तुसी ते मैनू डराई दित्ता।
15: बिल्कुल
14: ठीक फरमाया, पर बास बंदे ते हर वेले सड़े ही रहंदे ने। सुलेमान साहब, इस परेशानी दा की हाल है? क्योंकि एस परेशानी बारे वे जेड़ा साडे एक भरा शबीर नियाजी होरां लिखिया है।
15: जी जी।
14: ए कहंदे ने कि मैं अपनी कमजोरी बारे बहुत ही परेशान हां।
15: अच्छा।
14: कोई शय चंगी नहीं लगदी। अच्छा। मेहरबानी करके मैनूं मशवरा दियो कि मैं की करां। सुलेमान साहब, ए भाई ते वाकई बहुत परेशान ने।
15: सहमा जी, मैं भी दसना वा, मैं शबीर भाई नाल मुखातब होकर कह रहा कि मेरी नजर विच ए कोई वड्डा मसला नहीं।
14: अच्छा।
15: क्योंकि मेरे कोल ते जे मरीज रोजाना आंदे ही रहंदे ने ते अल्लाह दी मेहरबानी नाल जदों इलाज करांदे ने ते रब ते उन्हां ते करम कर देंदा है। मेरे भाई, तुसी किसे दिन दवाखाने ते तशरीफ लियाओ, मैं तुहानूं इहो जी दवाई दवांगा ते तुसी भी सेहतमंद लोकां वांगू हो जाओगे।
14: जी शबीर भाई, हुण फिकर वाली कोई गल नहीं क्योंकि सुलेमान साहब तुहाडे नाल ने, जिन्हां दी दवाई नाल बड़े बड़े पुराने मरीज भी ठीक हो जांदे ने। सुलेमान साहब, तुहाडे कोल अखीर की जादू है? केड़ी गिद्दड़ सिंगी है जिहदे नाल मरीज फौरन ठीक हो जांदे ने?
15: सहमा जी, मैं तुहानूं जादूगर या जोगी नजर आना वा?
14: नहीं सुलेमान साहब, मेरा मतलब ये नहीं, मैं ते उस जादू दी गल कर रही हां जेड़ा सिर चढ़ के बोलदा है, यानी इधर इलाज होया उधर मरीज नु आराम आ गया।
15: अच्छा, ते इंज आखो ना। सहमा जी, ए जादू ए सोने रब दी जड़ी बूटियां दा है जिन्हां नु सोने रब ने बंदे लई शफा दा जरिया बनाया है।
14: बेशक।
15: ते इन्हां विच सेहत रखी है।
14: जी बेशक। सुलेमान साहब, अगली ईमेल जोड़ा दे दर्द बारे वे।
15: अच्छा।
14: जड़ी साडे एक भरा जावेद फारूकी होरा लिखी है।
15: जी जी।
14: ए कहंदे ने कि मैं तुहाडा पुराना मरीज हां।
15: ठीक।
14: ते मैं तुहाडा इलाज शुरू कीता सी पर मैं एक साल ले मुल्क तो बाहर टुर गया।
15: अच्छा।
14: जिदी वजह नाल इलाज छुट गया। सुलेमान साहब, मेरे गोडियां विच बहुत ही पीड़ हुंदी है, मैं फिर इलाज करवाना चाहना वा।
15: जावेद भाई, जे तुसी इलाज ना छड़ दे ते हुण तक तुसी ठीक हो जांदे।
14: सही।
15: बहरहाल ए ज़हन विच रखो कि तुहाडी बीमारी पुरानी है ते एक साल विच बीमारी जरूर वधी होवेगी, इसलिए ये जरूरी है कि तुहाडा चंगी तरह चैकअप किया जाएगा, यानी जांच की जाएगी कि बीमारी किस स्टेज ते वे। इहदे लई जरूरी है कि तुसी किसे दिन दवाखाने ते आ जाओ, मैं पूरी तरह तुहाडी जांच पड़ताल तो बाद तुहाडे लई दवाई लिखांगा ते सोहणे रब दी मेहरबानी नाल गोडियां दी पीड़ बिल्कुल ठीक हो जाएगी ते पिंडे ते जोड़ां ते हड्डियां नूं ताकत भी मिलेगी। बस तुसी सोहणे रब ते यकीन रखो, ਉਹੀ ਤੁਹਾਨੂੰ ਸ਼ਫਾ ਦੇਵੇਗਾ।
16: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ
15: ਜੀ।
16: ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ, ਤੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
15: ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ, ਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਸਕਦੇ ਹੋ ਤੇ ਆ ਜਾਓ
16: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ
15: ਜੀ ਜੀ,
16: ਤੇ ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ
15: ਜੀ।
16: ਇਹ SMS ਵਸੀਮ ਹੋਰਾਂ ਦਾ ਹੈ। ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ, ਜੇ ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
15: ਜੀ।
16: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ, ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ।
15: ਓਹੋ ਸਹਿਮਾ ਜੀ, ਤੁਸੀਂ ਮਜ਼ਾਕ ਤੋਂ ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਹੀ ਬੁਰੀ ਬਿਮਾਰੀ ਹੈ।
16: ਰੱਬ ਨਾ ਕਰੇ।
15: ਵਸੀਮ ਭਾਈ, ਮੈਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ, ਯਾਨੀ ਮਿਰਚ ਮਸਾਲੇਦਾਰ ਚੀਜ਼ਾਂ ਜਾਂ ਫਿਰ ਉਹ ਖਾਣੇ ਜਿਨ੍ਹਾਂ ਵਿੱਚ ਘਿਓ, ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ ਹੈ, ਉਹ ਮੈਦੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲੋਕ ਪੈਦਲ ਨਹੀਂ ਟੁਰਦੇ, ਯਾਨੀ ਵਸੀਮ ਭਾਈ, ਮੈਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ, ਯਾਨੀ ਮਿਰਚ ਮਸਾਲੇਦਾਰ ਚੀਜ਼ਾਂ ਜਾਂ ਫਿਰ ਉਹ ਖਾਣੇ ਜਿਨ੍ਹਾਂ ਵਿੱਚ ਘਿਓ, ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ।

0: ਵਗੈਰਾ ਨਾ ਖਾਓ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਅਤੇ ਮਿਹਦੇ 'ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮਿਹਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
1: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ 'ਤੇ ਜ਼ਰੂਰ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਿਕਮਤ ਕੀ ਕਹਿੰਦੀ ਹੈ?
2: ਸੁਲੇਮਾਨ ਸਾਹਿਬ, ਅਗਲੀ ਮੇਲ
1: ਹਾਈਪਰਟਾਈਟਿਸ ਬਾਰੇ ਹੀ ਹੈ ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ, ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਇਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
0: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
1: ਬਿਲਕੁਲ,
0: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ ਅਤੇ ਇਸ ਇਲਾਜ ਦਾ ਅਸਰ ਵੇਖਣ ਲਈ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਯਾਨੀ ਦੋ ਵਾਰੀ LFT ਕਰਾਓ, ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿੰਨਾ ਜ਼ਬਰਦਸਤ ਹੈ ਅਤੇ ਇਹਦੇ ਵਿੱਚ ਕਿੰਨੀ ਸ਼ਫਾ ਹੈ। ਮੁਸ਼ਤਾਕ ਭਾਈ, ਸੋਹਣੇ ਰੱਬ ਨੇ ਚਾਹਿਆ ਅਤੇ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ। ਤੁਸੀਂ ਕਿਸੇ ਦਿਨ ਆਪਣੇ ਭਰਾ ਨੂੰ ਦਵਾਖਾਨੇ 'ਤੇ ਲੈ ਕੇ ਆਓ, ਮੈਂ ਦਵਾਈ ਪਰਹੇਜ਼ ਦੇ ਅਹਤਿਆਤ ਬਾਰੇ ਸਾਰੀ ਗੱਲ ਸਮਝਾ ਦਿਆਂਗਾ। ਸੋਹਣੇ ਰੱਬ ਦੇ ਕਰਮ ਨਾਲ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਜੀ ਮੁਸ਼ਤਾਕ ਭਾਈ, ਤੁਹਾਡੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਈ ਅਤੇ ਸੁਲੇਮਾਨ ਸਾਹਿਬ ਨੇ ਮਸ਼ਵਰਾ ਵੀ ਤੁਹਾਡੇ ਜਿਹੜਾ ਦਿੱਤਾ ਹੈ, ਇਸ ਮਸ਼ਵਰੇ 'ਤੇ ਅਮਲ ਕਰੋ, ਰੱਬ ਜ਼ਰੂਰ ਮਿਹਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਵਜ਼ਨ ਬਹੁਤ ਵੱਧ ਗਿਆ, ਮੈਂ ਦਿਨ 'ਚ ਸਿਰਫ ਇੱਕ ਵਾਰੀ ਰੋਟੀ ਖਾਂਦੀ ਹਾਂ ਪਰ ਜਿਸਮ ਮੋਟਾ ਹੀ ਹੁੰਦਾ ਜਾ ਰਿਹਾ, ਟੁਰਨ ਫਿਰਨ ਨਾਲ ਸਾਹ ਫੁੱਲਦੀ ਹੈ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਮੋਟਾਪਾ ਤੇ ਮੈਨੂੰ ਵੀ ਜਿਹੜਾ ਨਾ ਬਹੁਤ ਬੁਰਾ ਲੱਗਦਾ, ਇਹ ਜਿਹੜਾ ਮੋਟੇ ਬੰਦੇ ਹੁੰਦੇ ਨੇ ਨਾ, ਇੰਝ ਲੱਗਦੇ ਨੇ ਜਿਵੇਂ ਬੋਲਣ ਵਾਲੀ ਮੱਝ ਹੁੰਦੀ ਹੈ, ਸਾਰੀ ਸਮਾਰਟਨੈਸ ਮੁੱਕ ਜਾਂਦੀ ਹੈ।
0: ਸਹਿਮਾ ਜੀ, ਮੋਟਾਪੇ ਨਾਲ ਸਿਰਫ ਸਮਾਰਟਨੈਸ ਹੀ ਖਤਮ ਨਹੀਂ ਹੁੰਦੀ ਬਲਕਿ ਸ਼ੂਗਰ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਹੋਰ ਦੂਜੀਆਂ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹਦਾ ਫੌਰੀ ਉਪਾਅ ਕਰਨਾ ਚਾਹੀਦਾ ਹੈ। ਭੈਣ ਜੀ, ਤੁਸੀਂ ਫਾਕੇ ਨਾ ਕਰੋ ਕਿਉਂਕਿ ਫਾਕੇ ਕਰਨ ਨਾਲ ਪਿੰਡੇ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ ਜਿਹਦੇ ਨਾਲ ਕਮਜ਼ੋਰੀ ਵੱਧ ਜਾਂਦੀ ਹੈ ਅਤੇ ਪਿੰਡੇ ਵਿੱਚ ਤਾਜ਼ਾ ਖੂਨ ਨਹੀਂ ਬਣਦਾ। ਇਸ ਲਈ ਰੋਟੀ 3 ਟਾਈਮ ਖਾਓ ਪਰ ਗਜ਼ਾ ਵਿੱਚ ਵੱਡਾ ਗੋਸ਼ਤ, ਚਾਵਲ, ਮਾਂਹ ਦੀ ਦਾਲ, ਗੋਭੀ ਅਤੇ ਘਿਓ, ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਨਾਲ ਬਾਜ਼ਾਰੀ ਸ਼ੈਵਾਂ ਬਿਲਕੁਲ ਨਾ ਖਾਓ। ਭੈਣ ਜੀ, ਅਸੀਂ ਆਪਣੇ ਦਵਾਖਾਨੇ 'ਤੇ ਜੜੀ ਬੂਟੀਆਂ ਨਾਲ ਇੱਕ ਬਹੁਤ ਹੀ ਵਧੀਆ ਅਤੇ ਫੌਰੀ ਅਸਰ ਕਰਨ ਵਾਲੀ ਇੱਕ ਦਵਾਈ ਤਿਆਰ ਕੀਤੀ ਹੈ ਜਿਹੜੀ ਮੋਟੇ ਬੰਦੇ ਨੂੰ ਦੁਬਲਾ ਪਤਲਾ ਅਤੇ ਸਮਾਰਟ ਕਰ ਦਿੰਦੀ ਹੈ ਤਾਂ ਕੋਈ ਪੁੱਠਾ ਨੁਕਸਾਨ ਵੀ ਨਹੀਂ ਹੁੰਦਾ, ਯਾਨੀ ਕਿ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਭੈਣ ਜੀ, ਤੁਹਾਨੂੰ ਇਹ ਹੀ ਦਵਾ ਪਾਰਸਲ ਕਰਾ ਰਿਹਾ ਵਾਂ, ਤੁਸੀਂ ਨਾਗੇ ਤੋਂ ਬਗੈਰ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਮੋਟਾਪੇ ਤੋਂ ਜਾਨ ਛੁੱਟ ਜਾਏਗੀ ਅਤੇ ਤੁਸੀਂ ਬਿਲਕੁਲ ਸਮਾਰਟ ਹੋ ਜਾਓਗੇ
1: ਇਨਸ਼ਾਅੱਲਾ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਦਵਾਈ ਜ਼ਰੂਰ ਇਸਤੇਮਾਲ ਕਰਨੀ। ਭੈਣ ਜੀ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ, ਉਹ ਇਹ ਵੇ ਕਿ ਮੈਂ ਵੀ ਇਹੀ ਓ ਦਵਾ ਵਰਤੀ ਸੀ ਅਤੇ ਹੁਣ ਮੈਂ ਰੱਬ ਦੀ ਮਿਹਰਬਾਨੀ ਨਾਲ ਬਹੁਤ ਹੀ ਸਮਾਰਟ ਹੋ ਗਈ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਜਨਾਬ ਆਸਿਫ ਲਤੀਫ ਹੋਰਾਂ ਲਿਖੀ ਹੈ।
0: ਜੀ ਜੀ।
1: ਇਹ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ ਅਤੇ ਫਿਕਰ ਵੱਧਦੀ ਜਾ ਰਹੀ ਹੈ। ਮੈਂ ਤਾਕਤ ਦੀਆਂ ਗੋਲੀਆਂ ਵੀ ਖਾਧੀਆਂ ਸਨ ਪਰ ਉਹਨਾਂ ਗੋਲੀਆਂ ਨਾਲ ਦਿਲ ਘਬਰਾਉਣ ਲੱਗ ਪਿਆ ਅਤੇ ਮੈਂ ਛੱਡ ਦਿੱਤੀਆਂ। ਸੁਲੇਮਾਨ ਸਾਹਿਬ, ਲੋਕੀ ਕਹਿੰਦੇ ਨੇ ਕਿ ਇਸ ਉਮਰ ਵਿੱਚ ਹੋਣ ਵਾਲੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
0: ਜੀ।
1: ਤੁਹਾਡਾ ਕੀ ਖਿਆਲ ਹੈ, ਜੇ ਮੇਰਾ ਇਲਾਜ ਹੋ ਸਕਦਾ ਤੇ ਮੈਂ ਦਵਾਖਾਨੇ ਤੇ ਆ ਜਾਵਾਂ?
0: ਆਸਫ ਭਾਈ, ਲੋਕਾਂ ਦੀਆਂ ਗੱਲਾਂ ਤੇ ਨਾ ਜਾਓ ਕਿਉਂਕਿ ਇਹ ਗੱਲ ਬਿਲਕੁਲ ਗਲਤ ਹੈ ਕਿ ਵਡੇਰੀ ਉਮਰ ਦੀ ਕਮਜ਼ੋਰੀ ਦੂਰ ਨਹੀਂ ਹੁੰਦੀ। ਮੇਰੇ ਭਾਈ, ਜਦੋਂ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਵਡੇਰੀ ਉਮਰ ਦੇ ਮਰਦਾਂ ਦੀ ਕਮਜ਼ੋਰੀ ਕਿਉਂ ਦੂਰ ਨਹੀਂ ਹੋ ਸਕਦੀ? ਮੇਰੇ ਭਾਈ, ਗੱਲ ਹੁੰਦੀ ਹੈ ਤਸ਼ਖੀਸ ਦੀ, ਉਸ ਤੋਂ ਬਾਅਦ ਚੰਗੀ ਦਵਾ ਦੀ। ਜੇ ਇਹ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਜਾਣ ਤਾਂ ਮਰੀਜ਼ ਦੀ ਸਾਰੀ ਬਿਮਾਰੀ ਠੀਕ ਹੋ ਜਾਂਦੀ ਹੈ। ਆਸਫ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਇਹ ਗੱਲ ਦੱਸ ਦਿਆਂ ਕਿ ਤਾਕਤ ਵਾਸਤੇ ਗੋਲੀਆਂ ਵਗੈਰਾ ਕਦੀ ਇਸਤੇਮਾਲ ਨਾ ਕਰੋ ਕਿਉਂਕਿ ਇਹੋ ਜਿਹੀਆਂ ਗੋਲੀਆਂ ਨਾਲ ਗੁਰਦੇ ਖਰਾਬ ਹੋ ਜਾਂਦੇ ਨੇ। ਭਾਈ ਜੀ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਜਿਸਮਾਨੀ ਹਾਲਤ ਦੇ ਮੁਤਾਬਕ ਕੋਈ ਚੰਗੀ ਜਿਹੀ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਤੁਹਾਡੀ ਸਾਰੀ ਪਰੇਸ਼ਾਨੀ ਮੁੱਕ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
1: ਬੇਸ਼ੱਕ ਜੀ। ਆਸਿਫ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ

0: ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ, ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸਰਮਾ ਜੀ, ਮੈਂ ਵੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸੋਹਣੇ ਭੈਣ ਭਰਾ, ਹੁਣ ਤੁਸੀਂ ਸਾਂਭੋ ਕਾਗਜ਼ ਤੇ ਪੈਨਸਿਲ, ਕਿਉਂਕਿ ਮੈਂ ਲਿਖਾਉਣ ਲੱਗੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਤੇ ਜਨਾਬ ਲਿਖੋ,
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772716, ਮੋਬਾਈਲ ਨੰਬਰ ਏ 03004142608, ਯਾਨੀ 0300414268। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
0: ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਮਿਲ ਸਕਦੇ ਹੋ। ਤੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: ਕਿਉਂ ਜੀ, ਕੋਈ ਸ਼ੱਕ ਹੈ ਕਿਆ?

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: We will be back after this short commercial break. Stay with us.
3: 13 June. पीसी होटल लाहौर आइए और दें अलशफा ट्रस्ट आई अस्पताल का साथ किसी की ज़िंदगी का अंधेरा हमेशा के लिए मिटाने में अपना हिस्सा डालें मज़ीद मालूमात टिकट और टेबल की बुकिंग के लिए अभी हमारी वेबसाइट विज़िट करें www.alshifaeye.org
4: निकाह खुशियों भरे एक खूबसूरत सफ़र का आगाज़ है इसका बरवक्त इंदराज एक कानूनी तकाजा है जो इस सफ़र को महफूज बनाता है निकाह के बाद एक अहम काम अक्सर नज़रअंदाज हो जाता है जो आगे चलकर परेशानी का बाइस भी बन सकता है लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद पासपोर्ट के इजरा खानदानी रिकॉर्ड और दीगर सरकारी अमूर में मददगार साबित होता है यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा आपकी शनाख्त आपकी पहचान
3: सोचिए जब दुनिया सुनाई तो दे मगर दिखाई ना दे लाहौर जहाँ हर गली में एक कहानी है लेकिन कुछ आँखें ऐसी भी हैं जिनकी रोशनी धुंधला चुकी है लेकिन अब नहीं 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में
5: सेहतमंदी दी बहुत सारियां दुआवां ते पुरखलूस सलाम दे नाल तुहाडी मेज़बान साइमा तुहाडी खिदमत च हाजिर है प्यारे भैण भराओ मैं रब दा शुक्र अदा करनी आ कि साडा ये प्रोग्राम तुहाडे लई सेहतमंदी दा सबब बन रहा है ਰੱਬ ਕਰੇ ਹਰ ਮਰੀਜ਼ ਸ਼ਫਾਯਾਬ ਹੋਵੇ ਅਤੇ ਖੁਸ਼ੋ ਖੁਰਮ ਜ਼ਿੰਦਗੀ ਗੁਜ਼ਾਰੇ ਆਮੀਨ ਸੁਮ ਆਮੀਨ ਸੋਹਣੇ ਭੈਣ ਭਰਾਓ ਸਿਹਤ ਦੇ ਹਵਾਲੇ ਨਾਲ ਤੁਸੀਂ ਬਹੁਤ ਸਾਰੀ ਗੱਲਾਂ ਸੁਣੀਆਂ ਹੋਣੀਆਂ ਲੇਕਿਨ ਜਿਹੜੀ ਤਿੱਬੀ ਮਾਲੂਮਾਤ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਮਿਲਦੀ ਹੈ ਨਾ ਉਹ ਕਿਸੇ ਹੋਰ ਪ੍ਰੋਗਰਾਮ 'ਚ ਨਹੀਂ ਮਿਲਦੀ ਕਿਉਂਕਿ ਇਸ ਪ੍ਰੋਗਰਾਮ ਦੇ ਰੂਏ ਰਵਾਂ ਨੇ ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਉਹ ਮਾਰੂਫ ਤਬੀਬ ਨਿਹਾਇਤ ਤਜਰਬੇਕਾਰ ਹਰਬਲ ਐਕਸਪਰਟ ਅਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਜਿਹੜੇ ਆਪਣੇ ਅਮਲੀ ਤਿੱਬੀ ਤਜਰਬਾਤ ਦੀ ਰੋਸ਼ਨੀ 'ਚ ਤੁਹਾਨੂੰ ਸਿਹਤਮੰਦੀ ਦੇ ਮਸ਼ਵਰੇ ਫਰਾਹਮ ਕਰਦੇ ਨੇ ਭੈਣਾਂ ਭਰਾਓ ਇਸ ਤੋਂ ਪਹਿਲਾਂ ਕਿ ਤੁਹਾਡੀ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾਵੋ ਉਮੀਦ ਹੈ ਕਿ ਤੁਸੀਂ ਪਤਾ ਅਤੇ ਫੋਨ ਨੰਬਰ ਨੋਟ ਕਰ ਲਿਆ ਹੋਣਾ ਹੁਣ ਮਿਲਨੇ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਮਾਰੂਫ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਪੁਰਖਲੂਸ ਦੁਆਵਾਂ ਨਾਲ ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਕਹਿੰਦੀ ਹਾਂ
6: ਬਹੁਤ ਬਹੁਤ ਸ਼ੁਕਰੀਆ ਸਹਿਮਾ ਜੀ ਕਿ ਤੁਸੀਂ ਮੇਰੇ ਲਈ ਦੁਆ ਕੀਤੀ ਅਤੇ ਮੈਂ ਆਪਣੇ ਭੈਣ ਭਰਾਵਾਂ ਲਈ ਦੁਆ ਕਰਨਾ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸਿਹਤ ਕਾਮਲਾ ਤਾਂ ਫਰਮਾਏ ਅਤੇ ਜਿਹੜੇ ਲੋਕ ਸਿਹਤਮੰਦ ਨੇ ਸੋਹਣਾ ਰੱਬ ਉਹਨਾਂ ਨੂੰ ਹਮੇਸ਼ਾ ਸਿਹਤਮੰਦ ਖੁਸ਼ੋ ਖੁਰਮ ਅਤੇ ਸੁਖੀ ਰੱਖੇ ਅਤੇ ਉਹ ਆਪਣੀ ਫੈਮਿਲੀ ਦੇ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ।
5: ਆਮੀਨ ਆਮੀਨ ਤੇ ਮੇਰੇ ਵੱਲੋਂ ਵੀ ਸੁਮਾ ਆਮੀਨ। ਲਓ ਜੀ ਸੋਹਣੇ ਭੈਣ ਭਰਾਓ, ਪ੍ਰੋਫੈਸਰ ਸੁਲੇਮਾਨ ਸਾਹਿਬ ਵੱਲੋਂ ਦੁਆਵਾਂ ਦਾ ਤੋਹਫ਼ਾ ਕਬੂਲ ਕਰੋ ਅਤੇ ਯਾਦ ਰੱਖੋ ਕਿ ਦੁਆ ਐਸੀ ਚੀਜ਼ ਹੈ, ਐਸਾ ਤੋਹਫ਼ਾ ਹੈ ਜਿਹਦਾ ਕੋਈ ਵੀ ਬਦਲ ਨਹੀਂ। ਇਹ ਦੁਆ ਹੀ ਹੈ ਜਿਹੜੀ ਤਕਦੀਰ ਨੂੰ ਬਦਲ ਦਿੰਦੀ ਹੈ। ਸੁਲੇਮਾਨ ਸਾਹਿਬ, ਤਬੀਅਤ ਵਿਗੜਦੇ ਨਾ ਦੇਰ ਨਹੀਂ ਲੱਗਦੀ। ਮੈਂ ਚਾਹੁੰਦੀ ਹਾਂ ਕਿ ਅੱਜ ਸਾਡੇ ਭੈਣ ਭਰਾਵਾਂ ਨੂੰ ਤੁਸੀਂ ਫਸਟ ਏਡ ਦੇ ਹਵਾਲੇ ਨਾਲ ਕੁਝ ਰਹਿਨੁਮਾਈ ਦਿਓ।
6: ਜੀ ਜ਼ਰੂਰ ਸਹਿਮਾ ਜੀ, ਹਰ ਘਰ ਦਾ ਕਿਚਨ ਸਾਡਾ ਸਭ ਤੋਂ ਬਿਹਤਰੀਨ ਫਸਟ ਏਡ ਰੂਮ ਹੈ ਤੇ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨਾਲ ਅਸੀਂ ਫਸਟ ਏਡ ਦਾ ਕੰਮ ਲੈ ਸਕਦੇ ਹਾਂ।
5: ਅੱਛਾ,
6: ਮਸਲ ਦਾਲ ਚੀਨੀ ਇਹ ਬਹੁਤ ਹੀ ਬਿਹਤਰੀਨ ਚੀਜ਼ ਹੈ। ਰੱਬ ਨਾ ਕਰੇ ਜੇ ਕਿਸੇ ਨੂੰ ਸੀਨੇ ਤੇ ਬੋਝ ਜਾਂ ਦਿਲ ਵਿੱਚ ਦਰਦ ਮਹਿਸੂਸ ਹੋਵੇ ਤੇ ਆਮ ਚਾਏ ਦੇ ਨਾਲ ਥੋੜੀ ਜਿਹੀ ਦਾਲ ਚੀਨੀ ਉਬਾਲ ਕੇ ਪੀਣ ਨਾਲ ਫੌਰੀ ਆਰਾਮ ਮਿਲਦਾ ਹੈ।
5: ਅੱਛਾ ਅੱਛਾ ਅੱਛਾ।
6: ਇਹਦੇ ਇਲਾਵਾ ਅਗਰ ਬਹੁਤ ਜ਼ਿਆਦਾ ਥਕਨ ਮਹਿਸੂਸ ਹੋਵੇ, ਗਨੂਦਗੀ ਜਾਂ ਸੁਸਤੀ ਤਾਂ ਰਹੀ ਹੋਵੇ ਤੇ ਦਾਲ ਚੀਨੀ ਦੇ ਨਾਲ ਅਦਰਕ ਵੀ ਸ਼ਾਮਿਲ ਕਰਕੇ ਇਹਦੀ ਚਾਹ ਬਣਾ ਕੇ ਪੀ ਲੈਣੀ ਚਾਹੀਦੀ ਹੈ, ਤਬੀਅਤ ਫੌਰਨ ਫਰੈਸ਼ ਹੋ ਜਾਵੇਗੀ। ਇਸੇ ਤਰ੍ਹਾਂ ਜੇ ਸੀਨੇ ਤੇ ਬਲਗਮ ਹੋਵੇ ਜਾਂ ਪੇਟ ਦਰਦ ਹੋਵੇ ਤੇ ਇਹੋ ਹੀ ਚਾਹੇ ਬਿਮਾਰੀ ਨੂੰ ਫੌਰੀ ਤੌਰ ਤੇ ਆਰਾਮ ਦਿੰਦੀ ਹੈ ਤੇ ਉਹਨਾਂ ਦਾ ਦਰਦ ਜਿਹੜੀ ਫੌਰੀ ਤੌਰ ਤੇ ਰੋਕ ਦਿੰਦੀ ਹੈ।
5: ਜੀ ਜੀ
6: ਸਹਿਮਾ ਜੀ, ਦਾਲਚੀਨੀ ਨੂੰ ਸ਼ਹਿਦ ਵਿੱਚ ਮਿਲਾ ਕੇ ਇਸਤੇਮਾਲ ਕਰਨ ਨਾਲ ਖਾਂਸੀ ਤੇ ਜ਼ੁਕਾਮ ਵਿੱਚ ਫੌਰੀ ਫਾਇਦਾ ਹੁੰਦਾ ਹੈ।
5: ਵਾਹ ਵਾਹ ਜੀ ਵਾਹ, ਇਹ ਤੇ ਇੱਕ ਤੀਰ ਨਾ ਦੋ ਨਿਸ਼ਾਨੇ ਵਾਲੀ ਗੱਲ ਹੋ ਗਈ ਨਾ
6: ਜੀ। ਬਿਲਕੁਲ,
5: ਕਿ ਦਾਲਚੀਨੀ ਨਾਲ ਹਾਂਡੀ ਵੀ ਪਕਾਓ ਤੇ ਬਿਮਾਰੀ ਨੂੰ ਵੀ ਨਸਾਓ। ਬਹੁਤ ਵਧੀਆ ਗੱਲ ਹੋ ਗਈ, ਬਹੁਤ ਵਧੀਆ ਗੱਲ ਹੋ ਗਈ
6: ਜੀ। ਬਿਲਕੁਲ, ਲੇਕਿਨ ਸਹਿਮਾ ਜੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਫਸਟ ਏਡ ਆਰਜ਼ੀ ਇਲਾਜ ਹੁੰਦਾ ਹੈ, ਲਿਹਾਜ਼ਾ ਫਸਟ ਏਡ ਤੋਂ ਬਾਅਦ ਫੌਰੀ ਤੌਰ ਤੇ ਇਲਾਜ ਮੁਆਲਜੇ ਵੱਲ ਤਵੱਜੋ ਕਰਨੀ ਚਾਹੀਦੀ ਹੈ ਤਾਂ ਕਿ ਬਿਮਾਰੀ ਦਾ ਮੁਕੰਮਲ ਇਲਾਜ ਹੋ ਸਕੇ, ਵਰਨਾ ਬਿਮਾਰੀ ਪੇਚੀਦਾ ਹੋ ਸਕਦੀ ਹੈ।
5: ਬਿਲਕੁਲ ਬਿਲਕੁਲ ਬਿਲਕੁਲ, ਇਹ ਤੇ ਫਿਰ ਇਲਾਜ ਲੰਬਾ ਵੀ ਹੋ ਜਾਏਗਾ। ਸੁਲੇਮਾਨ ਸਾਹਿਬ, ਹੁਣ ਵਾਰੀ ਹੈ ਸਾਡੇ ਈਮੇਲਸ ਤੇ SMS ਦੀ, ਨਹੀਂ ਤੇ ਸਾਡੇ ਭੈਣ ਭਰਾ ਫੇਰ ਨਾਰਾਜ਼ ਹੋ ਜਾਣਗੇ।
6: ਜੀ ਜ਼ਰੂਰ ਸਹਿਮਾ ਜੀ, ਮੈਸੇਜ ਤੇ ਬਹੁਤ ਜ਼ਰੂਰੀ ਨੇ।
5: ਸੁਲੇਮਾਨ ਸਾਹਿਬ, ਇਹ ਜਿਹੜੀ ਸਾਨੂੰ SMS ਆਇਆ ਹੈ, ਇਹ ਲਿਖਣ ਵਾਲੇ ਨੇ ਕੁਰੈਸ਼ੀ ਸਾਹਿਬ, ਕਹਿੰਦੇ ਨੇ ਕਿ ਬਹੁਤ ਹੀ ਦੁਖੀ ਨੇ ਤੇ ਬਹੁਤ ਹੀ ਪਰੇਸ਼ਾਨ ਨੇ। ਕਹਿੰਦੇ ਨੇ ਕਿ ਅੱਲਾਹ ਤਾਲਾ ਨੇ ਹਰ ਨਿਮਤ ਤੇ ਹਰ ਖੁਸ਼ੀ ਦਿੱਤੀ ਹੈ ਪਰ ਔਲਾਦ ਨਾ ਹੋਣ ਦੀ ਵਜ੍ਹਾ ਨਾਲ ਹਰ ਚੀਜ਼ ਬੇਕਾਰ ਲੱਗਦੀ ਹੈ। ਮੈਂ ਇਲਾਜ ਬਹੁਤ ਹੀ ਜਿਹੜਾ ਕਰਵਾਇਆ ਤੇ ਰਕਮ ਵੀ ਬੜੀ ਖਰਚ ਕੀਤੀ ਹੈ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਸਾਰੀ ਤਫਸੀਲ ਦੇ ਨਾਲ ਮੈਡੀਕਲ ਰਿਪੋਰਟਸ ਵੀ ਘੱਲੀਆਂ ਨੇ, ਬਰਾਏ ਮਿਹਰਬਾਨੀ ਆਪਣੀ ਰਾਏ ਤੇ ਕੀਮਤੀ ਮਸ਼ਵਰੇ ਨਾਲ ਨਵਾਜ਼ੋ ਕਿ ਇਹ ਬਿਮਾਰੀ ਕਾਬਲੇ ਇਲਾਜ ਹੈ ਕਿ ਨਹੀਂ। ਬੜੇ ਦੁਖੀ ਨੇ ਤੇ।
6: ਜੀ ਬਿਲਕੁਲ, ਮੇਰੇ ਮੋਹਤਰਮ ਭਾਈ, ਮੈਂ ਤੁਹਾਡੇ SMS ਦੀ ਤਫਸੀਲ ਵੀ ਪੜ੍ਹੀ ਹੈ ਤੇ ਰਿਪੋਰਟਸ ਵੀ ਵੇਖੀਆਂ ਨੇ। ਮੇਰੇ ਮੋਹਤਰਮ, ਅਲਾਮਤ ਤੇ ਕੈਫੀਅਤ ਦੇ ਨਾਲ ਨਾਲ ਮੈਂ ਆਪਣੇ ਤਜਰਬੇ ਦੀ ਰੋਸ਼ਨੀ 'ਚ ਇਸ ਨਤੀਜੇ 'ਤੇ ਪਹੁੰਚਿਆ ਕਿ ਤੁਹਾਡੀ ਵਾਈਫ ਨੂੰ ਤਸ਼ਹਮ ਦੀ ਸ਼ਿਕਾਇਤ ਹੈ ਅਤੇ ਇਹ ਤਿੱਬੀ ਇਸਲਾਹ ਦਾ ਲਫਜ਼ ਹੈ ਲੇਕਿਨ ਬਿਮਾਰੀ ਦੀ ਨੀਅਤ ਕੀ ਹੈ ਇਹ ਗੱਲ ਤੁਸੀਂ ਬਿਲ ਮੁਸ਼ਾਫਾ ਮਲੂਮ ਕਰ ਸਕਦੇ ਹੋ। ਮੁਖਤਸਰ ਅਰਜ਼ ਇਹ ਵੇ, ਇਸ ਬਿਮਾਰੀ ਦੀ ਮੌਜੂਦਗੀ ਕੁਦਰਤੀ ਨਿਜ਼ਾਮ ਨੂੰ ਡਿਸਟਰਬ ਕਰਦੀ ਹੈ ਜਿਹਦੇ ਨਤੀਜੇ 'ਚ ਬੇਉਲਾਦੀ ਦੀ ਪ੍ਰੋਬਲਮ ਹੋ ਜਾਂਦੀ ਹੈ। ਮੇਰੇ ਮੋਹਤਰਮ ਭਾਈ, ਮੈਂ ਤਿੱਬੀ ਮੁਜਰਬਾਤ, ਸਰੀਉਲ ਅਸਰ ਨਬਾਤਾਤ ਅਤੇ ਆਪਣੇ ਤਵੀਲ ਤਜਰਬੇ ਦੀ ਬੁਨਿਆਦ 'ਤੇ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ ਬਿਮਾਰੀ 100% ਕਾਬਲੇ ਇਲਾਜ ਹੈ। ਸਾਡੇ ਤਿੱਬੀ 'ਚ ਹਜ਼ਾਰਾਂ ਐਸੀ ਜੜੀ ਬੂਟੀਆਂ ਨੇ ਜਿਹੜੀ ਚਰਬੀ ਨੂੰ ਤਹਿਲੀਲ ਕਰਨ ਦੀ ਸਲਾਹੀਅਤ ਰੱਖਦੀਆਂ ਨੇ। ਲਿਹਾਜ਼ਾ ਤੁਸੀਂ ਇੱਕ ਵਾਰੀ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਦੇ ਹਵਾਲੇ ਨਾਲ ਤੁਹਾਡੀ ਰਹਿਨਮਾਈ ਕਰ ਸਕਾਂ ਅਤੇ ਤੁਹਾਡੀ ਵਾਈਫ ਦਾ ਇਲਾਜ ਵੀ ਤਜਵੀਜ਼ ਹੋ ਸਕੇ। ਤੁਸੀਂ ਸੋਹਣੇ ਰੱਬ 'ਤੇ ਭਰੋਸਾ ਰੱਖੋ, ਉਹ ਜ਼ਾਤ ਬੜੀ ਬੇਨਿਆਜ਼ ਹੈ। ਇਲਾਜ ਤੋਂ ਬਾਅਦ ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਅਤੇ ਸੋਹਣਾ ਰੱਬ ਆਪਣੀ ਰਹਿਮਤ ਦੇ ਨਾਲ ਤੁਹਾਨੂੰ ਔਲਾਦ ਦੀ ਖੁਸ਼ੀ ਵੀ ਅਤਾ ਫਰਮਾਏਗਾ ਇਨਸ਼ਾਅੱਲਾ।
5: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ। ਰੱਬ ਦੀ ਜ਼ਾਤ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹਦੇ ਵਿੱਚ ਬਿਮਾਰੀ ਦੀ ਤਸ਼ਖੀਸ ਵੀ ਆਪ ਹੀ ਕੀਤੀ ਗਈ ਜੀ।
6: ਅੱਛਾ,
5: ਤੇ ਦਵਾਈ ਵੀ ਆਪ ਹੀ ਤਜਵੀਜ਼ ਕਰਦੇ ਨੇ, ਆਪਣੀ ਬਿਮਾਰੀ ਨੂੰ ਵੀ ਆਪੇ ਹੀ ਜਾਣਦੇ ਨੇ ਤੇ ਤੁਹਾਡਾ ਕੰਮ ਵੀ ਸੌਖਾ ਹੋ ਗਿਆ ਸੁਲੇਮਾਨ ਸਾਹਿਬ।
6: ਸਹਿਮਾ ਜੀ, ਇਹ ਕੰਮ ਸੌਖਾ ਨਹੀਂ ਬਲਕਿ ਔਖਾ ਹੋ ਗਿਆ। ਤੁਸੀਂ ਮੇਲ ਪੜੋ, ਪਤਾ ਲੱਗ ਜਾਏਗਾ
5: ਜੀ। ਮਜੀਦ ਭੱਟੀ ਸਾਹਿਬ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਕਮਰ ਦੇ ਨਿਚਲੇ ਹਿੱਸੇ 'ਚ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਦਰਦ ਸੀ।
6: ਅੱਛਾ,
5: ਦਰਦ ਦਾ ਦਬਾਅ ਸੱਜੇ ਪਾਸੇ ਜ਼ਿਆਦਾ ਮਹਿਸੂਸ ਹੁੰਦਾ ਸੀ ਜਿਹਦੇ ਨਾਲ ਪੇਟ ਤੱਕ ਦਰਦ ਦੀ ਲਹਿਰ ਉੱਠਦੀ ਸੀ। ਮੈਂ ਕਮਰ ਦੀ ਦਰਦ ਦੀ ਦਵਾਈ ਮਾਜੂਨ ਅਜ਼ਰਾਕੀ ਕਈ ਦਿਨਾਂ ਤੋਂ ਇਸਤੇਮਾਲ ਕੀਤੀ।
6: ਅੱਛਾ,
5: ਦੇਖੋ ਜ਼ਰਾ ਕਿਹੜਾ ਕਿਹੜਾ ਮਜੂਰ ਇਸਤੇਮਾਲ ਕਰ ਰਿਹਾ, ਜਿਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਬਲਕਿ ਦਰਦ ਦਿਨ ਬ ਦਿਨ ਜ਼ਿਆਦਾ ਹੀ ਹੋ ਗਿਆ। ਸੁਲੇਮਾਨ ਸਾਹਿਬ, ਬਹੁਤ ਜਿਹੜੀ ਤਕਲੀਫ ਹੈ ਹੁਣ ਮੈਨੂੰ ਦਰਦ ਦੇ ਨਾਲ ਨਾਲ, ਹੁਣ ਤੇ ਯੂਰਨ ਦੀ ਪ੍ਰੋਬਲਮ ਵੀ ਸ਼ੁਰੂ ਹੋ ਗਈ ਹੈ। ਮਸ਼ਵਰਾ ਦਿਓ ਕਿ ਹੁਣ ਮੈਂ ਕੀ ਕਰਾਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ, ਸ਼ੁਕਰੀਆ।
6: ਮਜੀਦ ਭਾਈ, ਮਰੀਜ਼ ਵੀ ਆਪ ਤੇ ਤਬੀਬ ਵੀ ਆਪ, ਇਹ ਤੇ ਬਹੁਤ ਹੀ ਗਲਤ ਕੰਮ ਹੈ ਜਿਹੜਾ ਜ਼ਿੰਦਗੀ ਵਾਸਤੇ ਖਤਰਾ ਬਣ ਸਕਦਾ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਆਪਣੀ ਬਿਮਾਰੀ ਦੀ ਗਲਤ ਤਸ਼ਖੀਸ ਕੀਤੀ ਹੈ ਅਤੇ ਜ਼ਾਹਿਰ ਹੈ ਕਿ ਜਦੋਂ ਤਸ਼ਖੀਸ ਗਲਤ ਹੋਵੇ ਅਤੇ ਦਵਾਈ ਵੀ ਗਲਤ ਹੋ ਜਾਂਦੀ ਹੈ। ਮੇਰੇ ਮੋਹਤਰਮ, ਅਲਾਮਾ ਅਤੇ ਕੈਫੀਅਤ ਦੇ ਮੁਤਾਬਿਕ ਤੁਹਾਨੂੰ ਕਮਰ ਦਰਦ ਨਹੀਂ ਬਲਕਿ ਦਰਦ ਗੁਰਦਾ ਦੀ ਪ੍ਰੋਬਲਮ ਹੈ। ਹੁਣ ਤੁਸੀਂ ਆਪ ਸੋਚੋ ਕਿ ਗਲਤ ਤਸ਼ਖੀਸ ਅਤੇ ਗਲਤ ਦਵਾਈ ਦੀ ਵਜ੍ਹਾ ਨਾਲ ਤੁਹਾਡੀ ਅਸਲ ਬਿਮਾਰੀ ਅਜੇ ਤਿਕਰ ਇਲਾਜ ਤੋਂ ਮਹਿਰੂਮ ਹੈ, ਜਿਹੜੀ ਪੇਚੀਦਗੀ ਦਾ ਸਬੱਬ ਬਣ ਸਕਦੀ ਹੈ। ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਕੈਫੀਅਤ ਆਪ ਦੇਖੇ ਬਗੈਰ ਤੁਹਾਡੇ ਲਈ ਦਵਾ ਤਜਵੀਜ਼ ਨਹੀਂ ਕਰ ਸਕਦਾ, ਲਿਹਾਜ਼ਾ ਬਿਹਤਰ ਇਹ ਵੇ ਕਿ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੁਕੰਮਲ ਆਗਾਹੀ ਤੋਂ ਬਾਅਦ ਤੁਹਾਡੇ ਲਈ ਕੋਈ ਮੌਜੂਦ ਦਵਾ ਤਜਵੀਜ਼ ਕੀਤੀ ਜਾਏ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ। ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਕੈਫੀਅਤ ਆਪ ਦੇਖੇ ਬਗੈਰ ਤੁਹਾਡੇ ਲਈ ਦਵਾ ਤਜਵੀਜ਼ ਨਹੀਂ ਕਰ ਸਕਦਾ, ਲਿਹਾਜ਼ਾ ਬਿਹਤਰ ਇਹ ਵੇ ਕਿ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੁਕੰਮਲ

0: ਛੁੱਟੀ ਮਨਾਉਣ ਦਾ ਬਿਹਤਰੀਨ ਤਰੀਕਾ ਇਹ ਵੇ ਕਿ ਤੁਸੀਂ ਸਾਡਾ ਐਡਰੈਸ ਅਤੇ ਫੋਨ ਨੰਬਰ ਨੋਟ ਫਰਮਾਓ ਤਾਂ ਕਿ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਤੁਸੀਂ ਮੁਲਕ ਦੇ ਨਾਮਵਰ ਤਬੀਬ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲ ਸਕੋ। ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03-400-414-2608 ਯਾਨੀ 03-400-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ ਐਸ ਐਮ ਐਸ ਅਤੇ ਈਮੇਲ ਦਾ ਸਿਲਸਿਲਾ ਜਿਹੜਾ ਦੁਬਾਰਾ ਸ਼ੁਰੂ ਕਰ ਦਿੰਦੇ ਹਾਂ। ਸੁਲੇਮਾਨ ਸਾਹਿਬ, ਅਗਲੀ ਜਿਹੜੀ ਮੇਲ ਹੈ ਉਹ ਹੈਗੀ ਹੈ ਜਨਾਬ ਅੰਜਮ ਰਿਆਜ਼ ਸਾਹਿਬ ਨੇ ਤਹਿਰੀਰ ਕੀਤੀ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਬੀ ਕੌਮ ਦਾ ਸਟੂਡੈਂਟ ਹਾਂ। ਮੇਰਾ ਮਸਲਾ ਇਹ ਵੇ ਕਿ ਮੈਂ ਜਿਸਮਾਨੀ ਤੌਰ 'ਤੇ ਬਹੁਤ ਹੀ ਵੀਕ ਹਾਂ। ਮੇਰਾ ਫੇਸ ਬਹੁਤ ਪਿਛਕਿਆ ਹੋਇਆ, ਅੱਖਾਂ ਗਹਿਰਾਈ ਵਿੱਚ ਹੋਣ ਦੇ ਨਾਲ ਹਲਕੇ ਬਣ ਗਏ ਨੇ। ਕਮਰ ਅਤੇ ਲੱਤਾਂ 'ਚ ਬਹੁਤ ਦਰਦ ਹੁੰਦਾ, ਹਰ ਵੇਲੇ ਥੱਕਣ ਅਤੇ ਸੁਸਤੀ ਰਹਿੰਦੀ ਹੈ, ਕਿਸੇ ਕੰਮ ਨੂੰ ਦਿਲ ਨਹੀਂ ਕਰਦਾ। ਮੈਂ ਮਲਟੀ ਵਿਟਾਮਿਨਸ ਦੇ ਨਾਲ ਨਾਲ ਫਲ, ਗੋਸ਼ਤ, ਅੰਡੇ, ਮੱਛੀ ਵਗੈਰਾ ਯਾਨੀ ਬਿਹਤਰੀਨ ਅਤੇ ਕੁਵਤ ਬਖਸ਼ ਖੁਰਾਕ ਵੀ ਖਾਂਦਾ ਵਾਂ, ਪਰ ਕੋਈ ਫਾਇਦਾ ਨਹੀਂ ਹੋਇਆ। ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਅਨਕਰੀਬ ਮੇਰੀ ਸ਼ਾਦੀ ਹੋਣ ਵਾਲੀ ਹੈ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਅਤੇ ਆਜ਼ਮੂਦਾ ਦਵਾਈ ਪਾਰਸਲ ਕਰ ਦਿਓ। ਲਓ ਜੀ,
1: ਲੜ ਦਾ ਖਾਤਾ।
2: ਬੇਟਾ ਜੀ, ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ 80% ਨੌਜਵਾਨਾਂ ਦਾ ਮਸਲਾ ਹੀ ਇਹੋ ਹੀ ਹੈ। ਉਹ ਖੁਰਾਕ ਵੀ ਚੰਗੀ ਖਾਂਦੇ ਨੇ ਲੇਕਿਨ ਅੰਦਰੂਨੀ ਤੌਰ 'ਤੇ ਕਮਜ਼ੋਰ ਰਹਿੰਦੇ ਨੇ। ਇਹਦੀ ਵਜ੍ਹਾ ਇੱਕ ਅੰਦਰੂਨੀ ਬਿਮਾਰੀ ਹੈ ਜਿਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਬੇਟਾ ਜੀ, ਤੁਹਾਡਾ ਵੀ ਇਹੀ ਮਸਲਾ ਹੈ ਕਿ ਤੁਹਾਡੀ ਅੰਦਰੂਨੀ ਬਿਮਾਰੀ ਪੇਚੀਦਾ ਹੋ ਰਹੀ ਹੈ ਅਤੇ ਤੁਸੀਂ ਬੇਜਾ ਖੁਰਾਕ ਖਾ ਰਹੇ ਹੋ, ਔਰ ਜਦੋਂ ਤੀਕਰ ਉਹ ਬਿਮਾਰੀ ਠੀਕ ਨਹੀਂ ਹੋਵੇਗੀ ਤੁਹਾਡੀ ਸਿਹਤ ਵੀ ਠੀਕ ਨਹੀਂ ਹੋ ਸਕਦੀ। ਬੇਟਾ ਜੀ, ਇਹ ਨੌਜਵਾਨਾਂ ਦੀ ਇੱਕ ਆਮ ਬਿਮਾਰੀ ਹੈ ਜਿਹੜੀ ਸਿਹਤ ਦੇ ਬੁਰੇ ਅਸਰਾਤ ਮੁਰੱਤਬ ਕਰਦੀ ਹੈ, ਲਿਹਾਜ਼ਾ ਤੁਸੀਂ ਮੁਕੰਮਲ ਇਲਾਜ 'ਤੇ ਤਵੱਜੋ ਰੱਖੋ। ਮੈਂ ਤੁਹਾਡੇ ਲਈ ਸਿਰੇ 10-15 ਦਿਨ ਦੀ ਦਵਾਈ ਪਾਰਸਲ ਕਰਾਈ ਹੈ, ਤੁਸੀਂ ਇਸ ਤੋਂ ਬਾਅਦ ਆਪਣੀ ਕੈਫੀਅਤ ਨਾਲ ਆਗਾਹ ਕਰਨਾ ਤਾਂ ਕਿ ਅਗਲੀ ਦਵਾਈ 'ਚ ਮੁਨਾਸਬ ਤਬਦੀਲੀ ਹੋ ਸਕੇ। ਇਨਸ਼ਾਅੱਲਾ 3 ਹਫ਼ਤੇ ਦੇ ਇਲਾਜ ਦੇ ਨਾਲ ਤੁਸੀਂ ਮੁਕੰਮਲ ਤੌਰ 'ਤੇ ਸਿਹਤਮੰਦ, ਸਮਾਰਟ ਅਤੇ ਹੈਂਡਸਮ ਜਵਾਨ ਨਜ਼ਰ ਆਓਗੇ।
0: ਜੀ ਇਨਸ਼ਾਅੱਲਾ, ਇਨਸ਼ਾਅੱਲਾ। ਜੀ ਅੰਜਮ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ ਅਤੇ ਦਵਾਈ ਦੋਨਾਂ 'ਤੇ ਪੂਰੀ ਤਰ੍ਹਾਂ ਅਮਲ ਕਰਨਾ ਤਾਂ ਜੇ ਤੁਸੀਂ ਸਮਾਰਟ ਅਤੇ ਹੈਂਡਸਮ ਲਾੜੇ ਨਜ਼ਰ ਆਓ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਖਿਦਮਤ ਹੈ ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ, ਜਨਾਬੇ ਅਲੀ, ਮੇਰੀ ਉਮਰ 46 ਸਾਲ ਦੇ ਕਰੀਬ ਹੈ। ਮੈਨੂੰ ਹਾਈ ਬਲੱਡ ਪ੍ਰੈਸ਼ਰ ਦਾ ਮਸਲਾ ਹੈ। 4 ਸਾਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ ਵਾਂ। ਸੁਲੇਮਾਨ ਸਾਹਿਬ, ਦਵਾਈ ਤਾਂ ਜਾਰੀ ਹੈ ਲੇਕਿਨ ਇਹਦੇ ਨਾਲ ਇੱਕ ਹੋਰ ਵੀ ਮਸਲਾ ਪੇਸ਼ ਆਇਆ ਯਾਨੀ ਅਸਾਬੀ ਕਮਜ਼ੋਰੀ। ਸੁਲੇਮਾਨ ਸਾਹਿਬ, ਇਸ ਪ੍ਰੋਬਲਮ ਨੇ ਤਾਂ ਜ਼ਹਿਨੀ ਤੌਰ 'ਤੇ ਬਹੁਤ ਹੀ ਪਰੇਸ਼ਾਨ ਕੀਤਾ। ਮੈਂ ਕੁਵਤ ਬਖਸ਼ ਗੋਲੀਆਂ ਦਾ ਕੋਰਸ ਵੀ ਕੀਤਾ ਜਿਹਦੇ ਨਾਲ ਮੈਨੂੰ ਐਲਰਜੀ ਸ਼ੁਰੂ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਤੁਹਾਡੇ ਕੋਲ ਇਹੋ ਜਿਹੀ ਪ੍ਰੋਬਲਮ ਦਾ ਬੜਾ ਹੀ ਮੌਸਰ ਇਲਾਜ ਹੈ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਬਿਹਤਰੀਨ ਅਤੇ ਤਜਰਬਾ ਸ਼ੁਦਾ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਸੁਲੇਮਾਨ ਸਾਹਿਬ,
2: ਨਾਸਰ ਭਾਈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਰਬਲ ਇਲਾਜ ਦੇ ਜ਼ਰੀਏ ਇਹੋ ਜਿਹੀ ਬਿਮਾਰੀਆਂ ਅਤੇ ਨਕਾਇਸ਼ ਦਾ ਮੁਕੰਮਲ ਇਲਾਜ ਮੌਜੂਦ ਹੈ। ਮੇਰੇ ਭਾਈ, ਜਦੋਂ ਰਿਸਰਚ ਦੇ ਮੁਤਾਬਿਕ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀਆਂ 'ਚ ਇਸਤੇਮਾਲ ਹੋਣ ਵਾਲੀ ਦਵਾਈਆਂ ਨਾਲ ਅਮੂਮਨ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਲੇਕਿਨ ਖੁਸ਼ਗੁਣ ਗੱਲ ਇਹ ਵੇ ਕਿ ਇਹ ਕਮਜ਼ੋਰੀ ਜੜੀ ਬੂਟੀਆਂ ਨਾਲ ਹੀ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ। ਨਾਸਰ ਭਾਈ, ਮੈਂ ਤੁਹਾਡੇ ਲਈ ਆਪਣੀ ਅਜ਼ਮੂਦਾ ਤਰੀਨ ਦਵਾਈ ਪਾਰਸਲ ਕਰਾਈ ਹੈ। ਇਹ ਸਮਝੋ ਕਿ ਇਹ ਦਵਾਈ ਦਵਾਈ ਨਹੀਂ ਬਲਕਿ ਕੁਦਰਤੀ ਜੜੀ ਬੂਟੀਆਂ ਦਾ ਸ਼ਾਹਕਾਰ ਹੈ ਜਿਹਦੇ ਨਾਲ ਹਰ ਕਿਸਮ ਦੀ ਕਮਜ਼ੋਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ। ਤੁਸੀਂ ਹਸਬੇ ਹਦਾਇਤ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੇ ਜਿਸਮ 'ਚ ਹੈਰਤ ਅੰਗੇਜ਼ ਕੁਵਤ, ਤਾਕਤ ਅਤੇ ਚੁਸਤੀ ਆ ਜਾਏਗੀ।
0: ਜੀ ਨਾਸਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਾਮੀਨ ਨੂੰ ਆਪਣੀ ਰਾਏ ਤੋਂ ਨਵਾਜ਼ਿਆ, ਬਹੁਤ ਬਹੁਤ ਮਿਹਰਬਾਨੀ।
2: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ, ਸਲਾਮਤ ਰਹੋ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਮੁਲਕ ਦੇ ਮਾਇਆਨਾਸ ਹਰਬਲਿਸਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ।

0: ਸਾਡਾ ਪਤਾ ਅਤੇ ਫੋਨ ਨੰਬਰ ਹੈ
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
0: ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਵੇਗੀ ਉਸ ਵੇਲੇ ਤੱਕ ਰੱਬ ਰਾਖਾ

0: ਇਹ ਸਾਰਾ ਮਸਲਾ ਹੀ ਨਾ ਅੱਖੀਆਂ ਦਾ ਹੈ। ਕੀ ਕਹਿੰਦੇ ਤੁਸੀਂ? ਅਸਲਾਮ ਵਾਲੇਕੁਮ।
1: ਅਸਲਾਮ ਵਾਲੇਕੁਮ।
0: ਵਾਲੇਕੁਮ ਅਸਲਾਮ ਰਹਿਮਤੁਲਲਾਹ ਵਬਰਕਾਤ। ਕੌਣ ਬੋਲ ਰਹੇ, ਕਹਾਂ ਸੇ?
1: ਸਰ ਸਦਾ ਬਹਾਰ ਰੇਡੀਓ ਜਨਰਲ ਸੈਕਟਰੀ ਤੋਕੀਰ ਬੁਖਾਰੀ ਨਾਮ ਸ਼ਹਿਰ ਮੁਲਤਾਨ ਸੇ ਅਰਜ਼ ਕਰ ਰਹਾ
0: ਹੂੰ। ਯੂਸੁਫ ਭਾਈ, ਅੱਛਾ, ਉਸਕੇ ਜਨਰਲ ਸੈਕਟਰੀ ਵੀ ਹੈ, ਫਾਈਨੈਂਸ ਕਾ ਡਾਇਰੈਕਟਰ ਮੁਝੇ ਲਗਾ ਦੇ ਯਾਰ।
1: ਨਹੀਂ ਸਰ, ਬਸ ਹਮਨੇ ਨਾ ਐਸੇ ਨਾ, ਕਿਉਂਕਿ ਰੇਡੀਓ ਸੇ ਹਮ ਰਿਲੇਟਡ ਹੈ ਨਾ ਲੋਕ, ਬਸ ਹਮਨੇ ਅਸੀਂ ਦੋਸਤੋ ਇਕੱਠਾ ਕਰਕੇ ਰੇਡੀਓ ਸੁਣਦੇ ਰਹਤੇ ਹੈ, ਬਸ ਇਸੀ ਸੇ ਰਿਲੇਟਡ ਹੈ ਹਮ ਬਸ।
0: ਅੱਛਾ, ਵਹੀ ਮੈਂ ਕਹਿ ਰਿਹਾ, ਇੱਕ ਸੈਕਟਰੀ, ਇੱਕ ਸਦਰ, ਇੱਕ ਤੁਮ ਨੂੰ
1: ਕੋ ਫਾਈਨ ਸਦਰ ਵੀ ਹੈ, ਹਮਾਰੇ ਚੇਅਰਮੈਨ ਵੀ ਹੈ, ਬਸ ਸਰ ਇਹ ਲੋਕੋ ਕੀ ਰੂਟੀਨ ਜੈਸੇ ਹੈ, ਇਸ ਲਈ ਹਮਨੇ ਬਣਾਇਆ ਹੁਆ ਹੈ। ਪਰ ਸਰ ਮੈਂ ਆਪਸੇ ਬਾਤ ਇਹ ਕਰਨਾ ਚਾਹਤਾ ਹੂੰ ਕਿ ਜਬ ਸੇ ਆਪਕੋ ਸੁਣਤੇ ਹੈ ਨਾ, ਬਸ ਕਾਲ ਤੋ ਇੱਕ ਦੋ ਦਿਨ ਪਹਿਲੇ ਵੀ ਮਿਲੀ ਥੀ, ਆਪਕੀ ਆਵਾਜ਼ ਔਰ ਜੋ ਆਪ ਕ੍ਰਿਕਟ ਕੇ ਜੋ ਸ਼ੋ ਹੋਤੇ ਥੇ ਉਸਮੇ ਜਬ ਆਪ ਨਾ ਜੋ ਅਨਾਲਿਸਿਸ ਕਰਤੇ ਹੈ ਨਾ, ਵੋ ਬੜੇ ਕਮਾਲ ਕਾ ਕਰਤੇ
0: ਹੈ। ਬਸ ਜੀ ਕੋਸ਼ਿਸ਼ ਕਰਤੇ ਹੈ ਬਸ।
1: ਹਾਂ ਬਹੁਤ ਅੱਛਾ ਸਰ, ਜੋ ਆਪ ਕਹਤੇ ਥੇ ਨਾ ਯੇ ਟੀਮ ਮੇਰੀ ਪਸੰਦੀਦਾ ਯੇ ਜਿੱਤੇਗੀ, ਔਰ ਵੋ ਹੋਤਾ ਹੀ ਜ਼ਿਆਦਾਤਰ ਮੈਨੇ ਦੇਖਿਆ ਹੈ, ਹੋਈ ਥਾ, ਲੇਕਿਨ ਆਪਕੇ ਅਨਾਲਿਸਿਸ ਬਹੁਤ ਅੱਛੇ ਲਗਤੇ ਹੈ।
0: ਥੈਂਕ ਯੂ ਸੋ ਮਚ।
1: ਬਸ ਮੈਂ ਆਪ ਨਾ ਈਦ ਕੀ ਕੁਰਬਾਨ ਕੀ ਬਾਤ ਕਰਦੇ ਨਾ, ਮੈਂ ਜ਼ਿਆਦਾਤਰ ਯੇ ਕਹੂੰਗਾ ਕਿ ਯੇ ਜੋ ਅਲੈਸ਼ੇ ਔਰ ਜੇ ਫਜ਼ਲਾ ਵਗੈਰਾ ਲੋਕ ਹੋਤੇ ਨਾ, ਵੋ ਫਿਰ ਐਸੇ ਹੀ ਉਨਕੋ ਗਟਰ ਲੈਣ ਮੈਂ ਯਾ ਇਧਰ ਫੇਂਕ ਦਿੱਤੇ ਨਾ, ਉਸਸੇ ਵੋ ਜੋ ਹੈ ਨਾ ਡਰੇਨੇਜ ਹਮਾਰੀ ਵੋ ਉਸਸੇ ਖਰਾਬ ਹੋ ਜਾਤੀ ਹੈ, ਵੋ ਫਿਰ ਗਟਰ ਉਬਲਣਾ ਸ਼ੁਰੂ ਹੋਤੇ ਹੈ, ਬਹਿ ਰਹੇ ਥੇ, ਤੋ ਉਸ ਅਫਨ ਫੈਲਤੇ ਹਮ ਕਹਤੇ ਹੈ ਉਸਕੋ ਪ੍ਰੋਪਰ ਜਗ੍ਹਾ, ਜੈਸੇ ਗਵਰਨਮੈਂਟ ਨੇ ਵਹਾਂ ਕੰਟੇਨਰ ਰੱਖੇ ਹੋਏ ਹੈ ਵਹਾਂ ਪੇ, ਯਾ ਸ਼ਾਪਰ ਦੇਤੀ ਹੈ ਗਵਰਨਮੈਂਟ, ਉਸਮੇ ਇਕੱਠਾ ਕਰਕੇ ਵਹਾਂ ਰੱਖਦੇ ਤੋ ਬਿਹਤਰ ਨਹੀਂ ਹੈ?
0: ਹਾਂ ਜੀ ਸਹੀ ਕਹਿ ਰਹੇ, ਮੈਂ ਚੁੱਕਣੀ ਹੈ ਜਾ ਕੇ।
1: ਪਰ ਦੂਸਰਾ ਵੀ ਰੇਟ ਕੀ ਬਾਤ ਵੀ ਅਭੀ ਮੈਂ ਸੁਣ ਰਹਾ ਥਾ, ਆਪ ਪੁੱਛ ਰਹੇ ਥੇ ਨਾ ਭਾਈ ਨਾ ਉਹ ਬੱਕਰਾ ਦੀ ਬੱਕਰ ਲੈ ਕੇ ਕਿਤਨੇ ਹੈ, ਤੋ ਆਈਏ ਫਿਰ ਇਨਕੀ ਮਨਮਾਨੀਆਂ ਹੋਤੀ ਹੈ, ਬਾਅਦ ਕਾ ਤੋ ਐਸੇ ਕਰਤੇ ਹੈ, ਇਹ ਫਿਰ ਰਹੇ ਹੈ ਨਾ ਜੋ ਬੰਦੇ ਤੀਨ ਚਾਰ ਇਕੱਠੇ ਹੋਤੇ ਹੈ, ਇੱਕ ਛੁਰੀ ਫਿਰ ਕੇ ਅਗਲੇ ਘਰ ਸਾਥ ਵਾਲੇ ਕੇ ਛੁਰੀ ਫਿਰ ਕੇ, ਉਹ ਐਸੇ ਕਰਕੇ ਫਿਰ ਦੇਰ ਬੜੀ ਕਰਤੇ ਹੈ ਯੇ ਫਿਰ।
0: ਯੇ ਵੀ ਹੈ।
1: ਹਾਂ ਜੀ। ਤੋ ਆਪਕੇ ਲਈ ਸਰ ਥੋੜੀ ਸੀ ਮੇਰੇ ਪਾਸ ਬਾਤ ਯਹੀ ਹੈ ਕਿ ਆਈ ਹੈਵ ਨੋ ਐਨੀਥਿੰਗ ਟੂ ਗਿਵ ਫਾਰ ਯੂ, ਬਟ ਆਈ ਕੈਨ ਮਸਟ ਟੂ ਗਿਵ ਯੂ ਪ੍ਰੇਅਰ ਫਾਰ ਐਵਰੀ ਡੇ।
0: ਓਏ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। اویئرنیس ہونی چاہیے آپ کی، اور نو ڈاؤٹ جس چیز پہ انہوں نے بات کی ہے تو لوگ جو ہیں وہ بہت ہی کیئر لیس ہوتے ہیں اور صرف اپنے گھر کا کہتے ہیں کہ بس اس میں اسمیل نہ ہو، باقی جو ہے جہاں ہے بس سٹی جاؤ تے لوگوں کو ماری جاؤ۔

ਕਿਸਦਾ ਦੋਸ਼ ਸੀ ਕਿਸਦਾ ਨਹੀਂ ਸੀ, ਕਿਸਦਾ ਦੋਸ਼ ਸੀ ਕਿਸਦਾ ਨਹੀਂ ਸੀ, ਇਹ ਗੱਲਾਂ ਹੁਣ ਕਰਨ ਦੀਆਂ ਨਹੀਂ, ਵੇਲੇ ਲੰਘ ਗਏ ਤੌਬਾ ਵਾਲੇ, ਰਾਤਾਂ ਹੋ ਕੇ ਭਰਨ ਦੀਆਂ ਨਹੀਂ। ਜੋ ਹੋਇਆ ਇਹ ਹੋਣਾ ਹੀ ਸੀ, ਹੋਣੀ ਰੋਕਿਆ ਰੁਕਦੀ ਨਹੀਂ, ਇੱਕ ਵਾਰੀ ਜਦੋਂ ਸ਼ੁਰੂ ਹੋ ਜਾਏ ਗੱਲ ਫਿਰ ਐਵੇਂ ਮੁੱਕਦੀ ਨਹੀਂ। ਇਸਕੇ ਆਗੇ ਲਾਈਨਸ ਤਾਂ ਬਹੁਤ ਜ਼ਿਆਦਾ ਲੋਕਾਂ ਨੇ ਸੁਣੀ ਹੋਊਗੀ ਕਿ ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ।

मेरा नाम है आतिर अली सैयद और मुसाफत शब FM 101 इंटरनेशनल सुन रहे हैं आप। वक्त करीब आन पहुंचा है कि अब चंद लम्हों में आपसे इजाजत लेनी होगी, और जाने से पहले हमेशा की तरह चंद जुमले जो काविश हुआ करती है कि आपके तवस्सुत से अपने आप को समझाता चलूं। हुजूर, इंसान की कैफियत की बात की, मोहब्बतों की, जज्बों की, वो एक खंडर कमरा जो हम इंसानों के अंदर हुआ करता है, जिसको हम मुकफ्फल रखते हैं, जिसके अंदर एक मुकफ्फल संदूक रखते हैं, जिसमें हमारी माजी की यादें हुआ करती हैं। हम इंसानों की जिंदगी माजी, हार और मुस्तकबिल पर मुहित हुआ करती है, सभी जानते हैं। बहुत आम सी बात लगती है ये सुनने में, लेकिन एक वजूद के साथ ये लम्हे, ये माजी, ये हाल, ये मुस्तकबिल जो रहता है, वो वजूद ये जानता है कि उसने क्या ख्वाब सजाए थे अपने आने वाले दिनों के लिए। वो जब इन कैफियात से दोचार हुआ था, जब इनके मानी समझे थे, तो उसने क्या कुछ सोच लिया था अपने अपने उस तखय्युल की दुनिया में, अपने तसव्वुर के जोर पर, और कैसे धीरे धीरे चंद ख्वाहिशात टूटती चली गईं। अगर आगाज से देखा जाए तो वो खाली जहन, वो खाली कूजा जो इस दुनिया में आता है और इस दुनिया से भरता चला जाता है अपनी जात के अंदर कुछ भी, एक तरतीब के साथ सब कुछ सीखता चला गया। किसी कैफियत से दो चार हुआ, मोहब्बत से दो चार हुआ, नफरत से दो चार हुआ, मुसरत से दो चार हुआ, उसके मानी समझे, उसको महसूस किया, उसकी बुनियाद पर कुछ ख्वाब सजाए, और सबसे बढ़कर जो जज्बा हम समझते हैं इंसान पर तारी रहता है, मोहब्बत का, उसको सबसे ऊंचा मकाम हासिल है ऐसे ख्वाब सजाने में, जिसको इंसान अपने फर्दा से मंसूब कर दिया करता है, अपने मुस्तकबिल से मंसूब कर दिया करता है। और वो तखय्युल की दुनिया जहां पर सब कुछ उसकी मर्जी का हुआ करता है, अपने तसव्वुर के जोर पर वो अपने अपने घर को सजाता है, उसकी मर्जी के रंग का कालीन हुआ करता है, उसकी मर्जी के रंग के पर्दे हुआ करते हैं, एक आरामदेह सोफा हुआ करता है, कुछ गुलदान होते हैं, एक फानूस हुआ करता है, खिड़की से कमरे में दाखिल होती वो सूरज की किरणें, उस खिड़की में बैठा किसी तन्हाई के लम्हे में बारिश के कतरों को वो महसूस करना चाहता है। कोई एक चाय का कप उसके हाथ में, और वो जिंदगी को जीना चाहता है जो उसको मयसर आई है। ऐसे मासूम जज्बे हुआ करते हैं, ऐसी मासूम ख्वाहिशात हुआ करती हैं जो इंसान अपने फर्दा से मंसूब करता है। और क्या कहर बरसते हैं जिंदगी में कि धीरे धीरे सब कुछ चकनाचूर होता चला जाता है, कि अपनी जात के अंदर, उस खंडर में, उस संदूक के अंदर बहुत सा सामान मयसर आ जाता है, उस संदूक कम पड़ने लग जाता है, उंगलियां कम पड़ने लग जाती हैं जिनकी पोरों को वो जख्मी करता है, उस सामान को अपनी पोरों से महसूस करके। ऐसे में इंसान बहुत मासूम लगते हैं, और यूं लगता है कि बहुत जुल्म हुआ, बहुत गलत हुआ, जिंदगी आसान होती, जिंदगी किसी और तरह जी होती तो शायद शायद ये दिन ना देखने पड़ते, लेकिन ऐसा ऐसा है नहीं। हम इंसान जैसी भी जिंदगी जी लें, कोई ना कोई कजी रह ही जाया करती है, कोई कसक बाकी रह जाती है। तो जिसके ख्वाब टूटते हैं, जिसका मुस्तकबिल वैसा नहीं रहता जैसा उसने सोचा था, तो वो या तो उसको कबूल कर लिया करता है और तस्लीम करते हुए आगे बढ़ता है, जे सोना मेरे दुख विच राजी,
ਤੇ ਮੈਂ ਸੁਖ ਨੂੰ ਚੁੱਲ੍ਹੇ ਡਾਵਾਂ। ਜਾਂ ਫਿਰ ਵੋ ਪਲਟ ਕਰ ਦੇਖਤਾ ਹੈ ਕਿ ਕਿਆ ਗਲਤੀ ਹੋਈ, ਐਸਾ ਕਿਆ ਥਾ ਜੋ ਮੈਂ ਸਮਝ ਨਹੀਂ ਪਾਇਆ, ਐਸਾ ਕਿਆ ਥਾ ਜੋ ਮੇਰੀ ਆਂਖੋਂ ਕੇ ਸਾਹਮਣੇ ਥਾ ਔਰ ਮੈਂ ਦੇਖ ਨਹੀਂ ਸਕਾ। ਔਰ ਯੇ ਇਨਸਾਨ ਕੋ ਕਬ ਨਜ਼ਰ ਆ ਸਕਤਾ ਹੈ, ਜਬ ਵੋ ਇੱਕ ਪੁਕਾਰ ਕੋ ਸੁਣ ਲੇ, ਯਾ ਅਯੂਹਲ ਇਨਸਾਨੁ ਮਾ ਗਰਰਕਾ ਬਿਰੱਬਿਕਲ ਕਰੀਮ। ਕਿਸ ਸ਼ੈ ਨੇ ਤੁਝੇ ਤੇਰੇ ਰੱਬ ਸੇ ਗਾਫਿਲ ਕਰ ਦੀਆ। ਜਬ ਯੇ ਅਲਫਾਜ਼ ਸਮਾਤ ਮੇ ਸਰਾਇਤ ਕਰਤੇ ਹੋਏ ਅਗਰ ਰੂਹ ਮੇ ਉਤਰ ਜਾਏ ਤੋ ਇਨਸਾਨ ਆਪਣੀ ਜ਼ਿੰਦਗੀ ਕੋ ਆਪਣੇ ਸਾਹਮਣੇ ਰੱਖਤਾ ਹੈ ਔਰ ਟਟੋਲਤਾ ਹੈ, ਵੋ ਕਿਆ ਸ਼ੈ ਥੀ ਜਿਸਨੇ ਮੁਝੇ ਗਾਫਿਲ ਕਰ ਦੀਆ ਮੁਹੱਬਤ ਸੇ, ਜਿਸਨੇ ਮੁਝੇ ਗਾਫਿਲ ਕਰ ਦੀਆ ਅਕੀਦਤ ਸੇ, ਜਿਸਨੇ ਮੁਝੇ ਗਾਫਿਲ ਕਰ ਦੀਆ ਇਸ਼ਕ ਸੇ। ਕਿਉਂਕਿ ਮਸਲਾ ਮੁਹੱਬਤੋਂ ਮੇ ਨਹੀਂ ਥਾ, ਮਸਲਾ ਵਹਾਂ ਹੁਆ ਕਰਤਾ ਹੈ ਜਬ ਇਸ ਮੁਹੱਬਤ ਕੇ ਜਜ਼ਬੇ ਕੋ ਮੈਂ ਕਿਸੀ ਇੱਕ ਇਨਸਾਨ ਸੇ ਮਨਸੂਬ ਕਰ ਦੀਆ ਕਰਤਾ ਹੂੰ, ਜਬ ਮੈਂ ਇਸਕੋ ਮਹਿਦੂਦ ਕਰ ਦੀਆ ਕਰਤਾ ਹੂੰ। ਫਿਰ ਜਬ ਮੈਂ ਇਸ ਕਾਇਨਾਤ ਮੇ ਨਜ਼ਰ ਦੌੜਾਊਂ ਤੋ ਮੁਝੇ ਮਹਿਸੂਸ ਹੋਤਾ ਹੈ ਕਿ ਮੁਹੱਬਤ ਤੋ ਹਰ ਸ਼ੈ ਮੇ ਝਲਕਤੀ ਹੈ, ਮੁਹੱਬਤ ਉਨ ਝਰਨੋਂ ਮੇ ਹੈ, ਮੁਹੱਬਤ ਉਨ ਬਾਦਲੋਂ ਮੇ ਹੈ, ਮੁਹੱਬਤ ਤੋ ਸੂਰਜ ਕੀ ਤਮਾਜ਼ਤ ਮੇ ਹੈ, ਮੁਹੱਬਤ ਤੋ ਬਾਦ ਸਬਾ ਕੀ ਖੁਨਕੀ ਮੇ ਹੈ, ਮੁਹੱਬਤ ਪਰਿੰਦੋਂ ਕੀ ਆਵਾਜ਼ੋਂ ਮੇ ਹੈ, ਮੁਹੱਬਤ ਚਰਿੰਦ ਪਰਿੰਦ ਮੇ, ਪਹਾੜੋਂ ਮੇ, ਆਬਸ਼ਾਰੋਂ ਮੇ ਹੈ। ਤਬ ਵੋ ਕਹਿਤੇ ਹੈ ਕਿ ਮੇਰੀ ਦੁਨੀਆ ਕੀ ਸੈਰ ਕਰੋ, ਸੀਰ ਉਲ ਫਿਲਰਸ, ਤੋ ਮੈਂ ਦੇਖਤਾ ਹੂੰ ਕਿ ਹਰ ਸ਼ੈ ਮੇ ਸੂਰਜ ਕੇ ਉਗਨੇ ਸੇ ਲੇਕਰ ਸਿਤਾਰੋਂ ਕੇ ਚਮਕਨੇ ਤੱਕ ਹਰ ਸ਼ੈ ਮੇ ਮੁਹੱਬਤ ਹੈ। ਮੈਂ ਗੌਰ ਕਰਨਾ ਚਾਹੂੰ ਤੋ ਮੁਝ ਭਟਕੇ ਹੋਏ ਕੋ ਵੋ ਸਿਤਾਰੋਂ ਸੇ ਰਾਸਤਾ ਦਿਖਾ ਦੀਆ ਕਰਤੇ ਹੈ, ਤੋ ਮੈਂ ਗੌਰ ਕਰਤਾ ਹੂੰ ਕਿ ਵੋ ਮੁਝੇ ਕਹਿਤੇ ਹੈ ਕਿ ਜੋ ਮੁਸੀਬਤ ਤੁਮ ਪਰ ਆਤੀ ਹੈ ਵੋ ਤੁਮਹਾਰੇ ਕਿਸੀ ਅਮਲ ਕੀ ਵਜ੍ਹਾ ਹੁਆ ਕਰਤੀ ਹੈ, ਔਰ ਉਸ ਵਕਤ ਤੁਮ ਮੁਝੇ ਪੁਕਾਰਤੇ ਹੋ, ਔਰ ਜਬ ਹਮ ਵੋ ਮੁਸੀਬਤ ਦੂਰ ਕਰ ਦੇਤੇ ਹੈ ਤੋ ਯੂੰ ਮੂੰਹ ਫੇਰ ਲੇਤੇ ਹੋ ਜੈਸੇ ਹਮੇ ਜਾਣਤੇ ਹੀ ਨਹੀਂ। ਤੋ ਮੈਂ ਗੌਰ ਕਰਤਾ ਹੂੰ ਕਿ ਹਾਂ ਐਸਾ ਹੀ ਹੋਤਾ ਹੈ, ਐਸਾ ਹੀ ਹੋਤਾ ਆਇਆ ਹੈ, ਮੈਂ ਉਨਕੋ ਸਿਰਫ ਮੁਸੀਬਤ ਕੇ ਵਕਤ ਮੇ ਪੁਕਾਰਤਾ ਹੂੰ। ਤੋ ਫਿਰ ਵੋ ਮੁਝੇ ਕਹਿਤੇ ਹੈ ਕਿ ਤੁਮ ਮੇਰਾ ਜ਼ਿਕਰ ਕਰੋ, ਮੈਂ ਤੁਮਹਾਰਾ ਜ਼ਿਕਰ ਕਰੂੰਗਾ। ਤੋ ਯੇ ਸੋਚ ਕਰ ਰੂਹ ਕਾਂਪ ਉੱਠਤੀ ਹੈ ਕਿ ਮੁਝ ਗੁਨਾਹਗਾਰ ਕਾ ਜ਼ਿਕਰ ਵਹਾਂ ਹੋਗਾ ਔਰ ਕਿਨ ਅਲਫਾਜ਼ ਮੇ ਹੋਗਾ। ਤੋ ਮੈਂ ਔਰ ਮੁਝ ਜੈਸੇ ਸ਼ਰਮਸਾਰ ਇਨਸਾਨ ਕੋਈ ਰਾਸਤਾ ਢੂੰਢਣ ਕੀ ਕਾਵਿਸ਼ ਮੇ ਲੱਗ ਜਾਤੇ ਹੈ, ਜਹਾਂ ਹਮ ਪਰ ਨਿਗਾਹ ਨਾ ਪੜੇ, ਜਹਾਂ ਹਮ ਨਿਕਲ ਜਾਏ ਕਿਸੀ ਰਾਸਤੇ ਸੇ। ਤੋ ਮਾਲੂਮ ਪੜਤਾ ਹੈ ਕਿ ਰਾਸਤਾ ਤੋ ਹੈ, ਲੇਕਿਨ ਵੋ ਰਾਸਤਾ ਐਸਾ ਨਹੀਂ ਜਹਾਂ ਨਿਗਾਹ ਨਾ ਪੜੇ। ਵੋ ਕਹਿਤੇ ਹੈ ਕਿ ਕੋਈ ਇੱਕ ਐਸਾ ਪੱਤਾ ਵੀ ਨਹੀਂ ਹਿਲਤਾ ਜਿਸ ਕੀ ਉਨਕੋ ਖਬਰ ਨਾ ਹੋ, ਲੇਕਿਨ ਨਜਾਤ ਕਾ ਰਾਸਤਾ ਵੀ ਬਤਾ ਦੀਆ ਔਰ ਉਸਕੀ ਕੈਫੀਅਤ ਸੇ ਵੀ ਆਗਾਹ ਕਰ ਦੀਆ, ਔਰ ਉਸ ਰਾਸਤੇ ਕੋ ਵੋ ਨਾਮ ਦੇਤੇ ਹੈ ਸਰਾਤੇ ਮੁਸਤਕੀਮ ਕਾ, ਔਰ ਉਸ ਰਾਸਤੇ ਪੇ ਚਲਨੇ ਵਾਲੋਂ ਕੋ ਕਹਿਤੇ ਹੈ ਅਨੰਤਾ ਅਲੈਹਿਮ ਵਾਲੇ ਲੋਗ। ਤੋ ਮੁਝੇ ਮਾਲੂਮ ਪੜਤਾ ਹੈ ਕਿ ਉਨਕੀ ਅਨਾਯਤੇ, ਉਨਕੀ ਨਵਾਜ਼ਿਸ਼ੇ, ਉਨਕੇ ਕਰਮ ਤੋ ਬੇਬਹਾ ਹੈ, ਬੇਸ਼ਬਹਾ ਹੈ। ਇਸ ਦੁਨੀਆ ਮੇ ਅਗਰ ਮੈਂ ਨਜ਼ਰ ਦੌੜਾਊਂ, ਅਗਰ ਮੈਂ ਗੌਰ ਕਰੂੰ, ਵੋ ਮੁਸੀਬਤ ਜੋ ਮੇਰੀ ਬਣਾਈ ਹੋਈ ਥੀ ਉਸ ਪੇ ਵੋ ਕਹਿਤੇ ਹੈ ਕਿ ਹਰ ਮੁਸ਼ਕਿਲ ਕੇ ਸਾਥ ਆਸਾਨੀ ਹੈ। ਤੋ ਮੈਂ ਕਹਿਤਾ ਹੂੰ ਕਿ ਮੁਸੀਬਤ ਤੋ ਮੇਰੀ ਬਣਾਈ ਹੋਈ ਥੀ ਔਰ ਮੇਰੀ ਔਕਾਤ ਕੇ ਮੁਤਾਬਿਕ ਹੀ ਹੋਗੀ, ਆਸਾਨੀ ਦੇਣੇ ਕਾ ਵਾਦਾ ਉਨ੍ਹੋਂਨੇ ਕੀਆ ਹੈ, ਤੋ ਵੋ ਯਕੀਨਨ ਆਪਣੀ ਸ਼ਾਨ ਕੇ ਮੁਤਾਬਿਕ ਦੇਂਗੇ। ਤੋ ਫਿਰ ਧੀਰੇ ਧੀਰੇ ਮੁਹੱਬਤ ਕੇ ਹਕੀਕੀ ਮਾਨੀ ਸਮਝ ਆਨੇ ਲੱਗ ਜਾਤੇ ਹੈਂ।
جب وہ کہتے ہیں کہ لوگوں سے اچھی بات کرو، مقول للناس حسنا، تو میں دیکھتا ہوں کہ میری زبان کتنی کڑوی تھی، میرا لہجہ کتنا سخت تھا، میری زبان کے نشتر کتنے دلوں کا خون کر دیا کرتے تھے۔ تو مجھے معلوم پڑتا ہے بہت آسان تھا شاید اس راستے پر چلنا، تو ایک ایک قدم بڑھاتا ہوں اور دیکھتا ہوں کہ کوئی صراط مستقیم والا مجھے نظر آ جائے اور اس کے قدموں کے نشان کے اوپر بعین ہی اپنے قدم رکھتے ہوئے اس راہ پر چل پڑوں۔ تو وہ کہتے ہیں کہ وہ جسے چاہتے ہیں اپنے نور سے ظلمات سے نکال کر نور کی جانب لے جاتے ہیں، ہدایت دے دیا کرتے ہیں جسے چاہتے ہیں۔ تو میں ڈھونڈتا ہوں یہ نور کیا ہے، یہ نور ہی منزل ہے۔ تو وہ کہتے ہیں کہ اللہ نور السماوات والارض۔ پھر کوئی سوال باقی رہتا نہیں ہے، پھر کوئی درد نہیں رہتا، پھر کوئی تکلیف نہیں رہتی۔ پھر معلوم پڑ جاتا ہے کہ اگر میری آنکھوں سے ان ظلمات کا پردہ ہٹے گا تو مجھے اس دنیا میں نور ہی نور نظر آئے گا، ہر شے میں نور چھلکے گا، ہر شے میں محبت چھلکے گی۔ تو انہوں نے اس کائنات کی تخلیق کی ہے محبت سے، اور اپنی تخلیق میں احسن تقویم کہا انسان کو، جو ان کی سب سے خوبصورت تخلیق ہے، جس کو ارادہ و اختیار دیا، جس کو شعور دیا، اتنی وسعتیں دے دی اس کے ارادے میں کہ چاہے تو ستاروں پر کمندے ڈالے اور چاہے تو پاتال تہوں کو کھوجنے لگ جائے، سمندروں کو کھوجتے ہوئے، صحراؤں کی خاک چھانتے ہوئے، سکون کی تلاش میں بھٹکتا ہوا انسان کسی ایک دن اپنے آپ سے ملاقات کرتا ہے تو معلوم پڑتا ہے کہ وہ سکون تو اس کی شہرک سے بھی قریب ہے۔ اس وعدہ الست کی شکل میں جو لے کر انہوں نے انسان کو اس دنیا میں بھیج دیا، اور ہم انسان جنہوں نے اقرار کیا کہ تو ہمارا رب ہے اور ہم تیرے بندے ہیں، وہ راستہ جب ہم بھول جایا کرتے ہیں تو پھر کیفیات کے ذریعے ہمیں بتایا جاتا ہے، پھر زندگی میں کچھ واقعات رونما ہوتے ہیں، اور یقین کیجئے کہ جب یہ سب سمجھ آنے لگ جائے تب زندگی میں کچھ رونما ہو، کوئی درد آئے، کوئی تکلیف آئے، پھر سمجھ آتا ہے کہ جے سونا میرے دکھ وچ راضی تے میں سکھ نوں چلے ڈھاواں، یار فریدا جے مل جائے سونا میں رو رو حال سناواں۔ سپنے وچ مینوں ماہی ملیا تے میں گل وچ پا لیاں باواں، ڈردی ماری میں اکھ نہ کھولاں کتے پھر وچھڑ نہ جاواں۔ پھر بس ایک ہی ڈر رہتا ہے کہ پھر سے بھٹک نہ جاؤں۔ مغضوب علیہم والوں میں شامل نہ ہو جاؤں۔ اور جن عشق کرنے والوں کو یہ سمجھ آ جاتا ہے وہ جھومتے چلے جاتے ہیں اس راہ پر جس کو انہوں نے صراط مستقیم کہا ہے، جس کی منزل ہے نور، اور وہ جو رب ہے وہی سب ہے۔ محبت سے تخلیق کی اس دنیا کی احسن تقویم کہا انسان کو، تو وہ انسان سے یہ تقاضا کرتے ہیں کہ وہ ان کے محبوب خلقت سے محبت کرے۔
اچھا محبت کے معنی سمجھ آ جائیں تو یہ بھی معلوم پڑ جاتا ہے کہ محبت کے تقاضوں میں سب سے ضروری تقاضا ہے کہ محبوب کے محبوب کو بھی چاہا جائے. تو زندگی میں جو درکار ہو وہ تقسیم کرنا ہوگا. خوشیاں چاہیے تو خوشیاں بانٹنی ہوں گی, آسانیاں چاہیے تو آسانیوں کا سامان پیدا کرنا ہوگا. اپنی تکلیف سے راحت چاہیے تو کسی اور کے پاؤں میں چبھا ہوا کانٹا نکالیے, رب تعالیٰ کی نعمت اور برکتوں کا نزول ہوگا. کچھ اچھا لگا ہو تو دستے دعا جب بلند ہونا چیز کو یاد رکھیے گا. کوئی بات سما خراشی کا باعث بنی ہو تو دل کی گہرائیوں سے معذرت چاہوں گا. آپ سے ملاقات ہوگی عید کے پروگرامز میں. اپنا بہت سا خیال رکھیے گا. تب تک اپنے میزبان عاطر علی سید کو اجازت دیجیے گا. اللہ آپ کا حامی و ناصر ہو. اللہ حافظ. پاکستان زندہ باد.